0: ਸਮਾਪਤੀ ਕਰਦਿਆਂ ਹੋਇਆਂ ਅਰਜ਼ ਕਰਦਾ ਹਾਂ, ਪਰਮਾਤਮਾ ਨੂੰ ਮਿਲਣ ਵਾਸਤੇ ਵੀ ਪਹਿਲੀ ਗੱਲ ਹੈ ਸੁਣਨਾ ਜੀ, ਮੁਰਸ਼ਿਦ ਕਾਮਲ ਰੱਬ ਜੀ ਨੂੰ ਪ੍ਰਾਪਤ ਕਰਨ ਵਾਸਤੇ ਪਹਿਲੀ ਗੱਲ ਹੈ ਕਿ ਮੁਰਸ਼ਿਦ ਕਾਮਲ, ਦੂਸਰਾ ਮੁਰੀਦ ਆਮਲ ਖੁਦਾ ਸ਼ਾਮਲ। ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ।
1: ਗੌੜੀ ਮਹੱਲਾ ਪੰਜਵਾਂ।

ਸਭ ਤੋਂ ਪਹਿਲਾਂ ਗਿਆਨੀ ਚਤਰ ਸਿੰਘ ਜੀ ਦਰਬਾਰ ਜਾਂਦੇ ਸਨ ਰੇਡੀਓ 'ਤੇ, ਉਹਨਾਂ ਦੀਆਂ ਵੀ ਬੰਦਿਸ਼ਾਂ ਬਹੁਤ ਦਾਸਾਂ ਦੇ ਕੋਲ ਨੇ। ਉਸ ਤੋਂ ਬਾਅਦ ਗਿਆਨੀ ਪ੍ਰਦੀਪ ਸਿੰਘ ਜੀ ਜੋ ਅਲਮਸਤ ਸਾਹਿਬ ਜੀ ਦੇ ਭਤੀਜਾ, ਉਹਨਾਂ ਨੇ ਸਾਨੂੰ ਇਹ ਦੱਸਿਆ ਹੈ ਜਿਸ ਤਰ੍ਹਾਂ ਕਿ ਬਜ਼ੁਰਗਾਂ ਕੋਲ ਮਿਲਿਆ ਕਿ ਇਹ ਬੰਦਿਸ਼ ਤਾਨਸੇਨ ਦੇ ਸਮੇਂ ਦੀ ਬੰਦਿਸ਼ ਹੈ, ਤਾਨਸੇਨ ਦੇ ਸਮੇਂ ਦੀ। ਤੋ ਸਤਸੰਗ ਜੀ ਆਓ, ਇਹ ਬੜੀ ਇੱਕ ਪੁਰਾਤਨ ਬੰਦਿਸ਼ ਹੈ ਜੋ ਮੱਤ ਤਾਲ ਦੀ ਹੈ, ਨੌ ਮਾਤਰ ਤਾਲ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੋ।

Thank you.

0: मेरा तन गुरु नानक साक्ष है। कलयुगी जीवन के उद्धार करने वास्ते जा रही सोना कला संपूर्ण चलिया अनंत कला हो ठाकुर सर त्रेते युग के अवतार भगवान रामचंद्र जी इन्हों को 14 कला कला केंद्र शक्ति निरंकार की शक्ति त्रेते युग के अवतार भगवान रामचंद्र जी 14 कला द्वापुर युग के अवतार भगवान कृष्ण जी 16 कला लेके आए पर निरंकार की सारी शक्ति का मालिक कौन प्यार ना सारे आखो
1: तारी
0: लिखा अनंत कला मेरी गिनती मिलती कोई जिस तरह वाहिगुरु बेअंत है उसकी शक्ति भी बेअंत है उस शक्ति को लेके अरशों को फरशों के मात लोग दे जीवों की कल्याण करने वास्ते आप निरंकार मेरा धन गुरु नानक पातशाह बनते साहबां ने तकिया संसार रोगी है मात लोक दे रहण वाले इंसान सारे रोगी किसे नू कोई दुख है किसे नू कोई दुख तो जगत की हालत नू तक के हजूर अज जा रहे हम जा रहे है सच्चा वैद रोगी मनों नू आरोग करना दुखी जनता नू सुख देना हमें रोग मानुक को दिना काम रोग मैंगल बस्ती न दृष्ट रोग पच मुए पतंगा नाद रोग खप गए फुरंगा अगर केंद्र जो जो दिश है सो सो रोगी हर कोई रोग जो जो दिश है सो सो रोगी बाली रोवे नाए भतार नानक दुखिया किसे कोई दुख लगा है किसे कोई जिसे को माया नहीं है वो भी दुखी तिया को बहुती आ गई है वो भी दुख जिसे को माया नहीं वो भी रात दिन हाय माया की कल्पना चाहिए जे किसी को बहुती आ गई है वो भी अजूर बाणी फरमाते जिस ग्रह बहुती तिस ग्रह चिंता जेदे कोल नहीं वो माया चाहता जे किसी को बहुती आ गई है उन्होंने नींद नहीं आती कि किधरे माया दे लालच चोर आके मेरा सिर ही ना वड़ दे उन्हों राती नींद जिस ग्रह बहुती तिस ग्रह चिंता जिस ग्रह थोड़ी सो फिरे और बनता जिसे को नहीं वो भी दुखी जिसे को है वो भी जिसे घर पुत्र नहीं है वो भी दुखी रात दिन अरदासा करता है वाहेगुरु मेरे पुत्र की बात ਪਰ ਕਈ ਪੁੱਤਰਾਂ ਤੋਂ ਵੀ ਤਨ ਜਿਹਦੇ ਘਰ ਪੁੱਤਰ ਨਹੀਂ ਉਹ ਵੀ ਦੁਖੀ ਤੇ ਜੇ ਪੁੱਤਰ ਨਲਾਇਕ ਹੋ ਗਿਆ ਮਾਤਾ ਪਿਤਾ ਤਨ ਦੁਖੀ ਜਿਹਦੇ ਘਰ ਹੈ ਉਹ ਵੀ ਦੁਖੀ ਜਿਹਦੇ ਘਰ ਨੇ ਕੋਈ ਸ਼ੁੱਧ ਤੇ ਮਾਣ ਵਡਿਆਈ ਵਾਸਤੇ ਧਰਮ ਦਾ ਸਾਰੀ ਦੁਨੀਆਂ ਜੋ ਜੋ ਦਿਸ ਹੈ ਸੋ ਸੋ ਰੋਗੀ ਕਿਸੇ ਨੂੰ ਤਨ ਦਾ ਰੋਗ ਲੱਗਾ ਕਿਸੇ ਨੂੰ ਮਨ ਦਾ ਰੋਗ ਲੱਗਾ ਪਰ ਅਰੋਗ ਕੌਣ ਇਸ ਦੁਨੀਆਂ ਵਿੱਚ ਅਰੋਗ ਕੌਣ ਹੈ ਤੋ ਹਜ਼ੂਰ ਫਰਮਾਉਂਦੇ ਬਾਣੀ ਜੋ ਜੋ ਦਿਸ ਹੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਅਰੋਗ ਸਤਿਗੁਰੂ ਅਰੋਗ ਕੌਣ ਹੈ ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਅੱਜ ਅਰੋਗ ਦਾਤਾ ਦੁਨੀਆਂ ਨੂੰ ਅਰੋਗ ਕਰਨ ਵਾਸਤੇ ਜਾ ਰਿਹਾ ਪਿੱਛੇ ਮਰਦਾਨਾ ਮੋਢੇ ਤੇ ਰਵਾਬ ਭਰਿਆ ਸੋਚਾਂ ਤੇ ਦਲੀਲਾਂ ਤੁਰਿਆ ਜਾਂਦਾ ਮਰਦਾਨਾ ਸੋਚਦਾ ਪਤਾ ਨੀ ਮਾਲਿਕ ਕਿਧਰ ਕਿਆ ਕਾਫੀ ਸਮਾਂ ਹੋ ਗਏ ਤੁਰੇ ਹੀ ਜਾਂਦੇ ਉਹਨਾਂ ਨੂੰ ਲੋਕੀ ਬੁਰਾ ਵੀ ਕਹਿੰਦੇ ਮੰਦਾ ਵੀ ਕਹਿੰਦੇ ਪਰ ਉਹ ਆਪਣੇ ਸੱਚੇ ਰਸਤੇ ਤੇ ਚੱਲਦੇ ਹੀ ਨੇ ਪਰ ਦਾਦੇ ਉਦਾਸ ਨਾ ਮਰਦਾਨੇ ਆ ਕਾਬਰ ਤੂੰ ਕਹੋ ਮੇਰਾ ਨਿਰੰਕਾਰ ਇਹਦਾ ਵੀ ਪਲਕ ਮਰਦਾਨੇ ਨੇ ਕਿਹਾ ਮਹਾਰਾਜ ਇਸ ਪਾਪੀ ਦਾ ਪਲਕ ਜੇ ਮੇਰਾ ਬੋਲਿਆ ਰੱਬ ਸੁਣਦਾ ਹੋਵੇ ਮੈਂ ਤਾਂ ਕਹਾਂਗਾ ਇਸ ਹੰਕਾਰੀ ਨੂੰ ਰੱਬ ਉੱਥੇ ਮਾਰੇ ਜਿੱਥੇ ਪਾਣੀ ਨਾ ਨਸੀਬ ਹੋ ਨਾ ਉਹ ਮਰਦਾਨੇ ਤੂੰ ਕੀਰਤਨ ਕਰਨਾ ਤੇਰੀ ਰਚਨਾ ਤੇ ਗੁਰਬਾਣੀ ਦਾ ਵਸ ਹੈ ਜਿੱਥੇ ਗੁਰਬਾਣੀ ਦਾ ਵਾਸਾ ਹੈ ਉੱਥੇ ਨਿਰੰਕਾਰ ਦਾ ਵਾਸਾ ਪ੍ਰਧਾਨੀ ਕਹੋ ਮੇਰਾ ਨਿਰੰਕਾਰ ਇਹਦਾ ਵੀ ਭਲਾ ਬਾਬਾ ਇਹਦਾ ਭਲਾ ਹਜ਼ੂਰ ਕਹਿਣ ਲੱਗੇ ਹਾਂ ਮੇਰਾ ਤੂੰ ਕਹੋ ਮੇਰਾ ਵਾਹਿਗੁਰੂ ਇਹਦਾ ਵੀ ਭਲਾ ਬੁਰੇ ਨਾਲ ਸਭ ਬੁਰੀ ਕਰੇਂਦੇ ਮਾਫ ਕਰਨ ਕੇ ਸਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਦੇ ਪ੍ਰਧਾਨੀ ਸਾਡਾ ਤੀਜਾ ਬਚਨ ਹੈ ਮੋੜ ਨਾ ਤੂੰ ਵੀ ਕਹੋ ਮੇਰਾ ਨਿਰੰਕਾਰ ਇਹਦਾ ਭਲਾ ਕਰੇ ਤੇ ਮੇਰੇ ਸਿੱਖ ਵੀ ਵਾਹਿਗੁਰੂ ਜੀ ਅਰਦਾਸ ਕਰਿਆ ਕਰਨਗੇ ਤੇ ਕੀ ਕਹਿਣਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਤੇ ਸਰਬਤ ਦਾ ਭਲਾ ਮੰਗਣ ਵਾਲਾ ਦੁਨੀਆਂ ਚ ਕੋਈ ਆਇਆ ਤਾਂ ਮੇਰਾ ਧੰਨ ਗੁਰੂ ਨਾਨਕ ਸਾਹਿਬ ਸਾਰਿਆਂ ਦਾ ਸਾਹਿਬਾਂ ਨੇ ਬਾਣੀ ਕਿਹਾ ਸਭੇ ਜੀ ਸਵਾਲ ਸਭੇ ਜੀ ਸਵਾਲ ਆਪਣੀ ਮਿਹਰ ਗੁਰੂ ਨੇ ਸਾਰਿਆਂ ਦਾ ਪਲਾ ਗੁਰੂ ਨਾਨਕ ਕਿਉਂ ਵੱਡਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਕਿਉਂ ਸਾਰਿਆਂ ਤੋਂ ਵੱਡਾ ਹੈ ਤੇਰੀ ਸਾਹਿਬ ਸਿੰਘ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ ਪਿਆਰ ਕੀਤਾ ਆਓ ਤੇਰੀ ਪੜ੍ਹੀ ਸਾਰੇ

ਸਾਰਿਆਂ ਤੋਂ ਵੱਡਾ ਗੁਰਮੈ ਕਿਉਂ ਵੱਡਾ ਹੈ? ਇਹ ਪਿਆਰੀ ਸਾਧ ਸੰਗਤ, ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੰਦਰ ਬਹੁਤੀ ਗਰੀਬੀ ਨਿਮਰਤਾ। ਦੁਨੀਆਂ ਕਿਹੜੀ ਚੀਜ਼ ਦਾ ਪੂਜਨ ਹੈ? ਕਿਸੇ ਜਾਤ ਦਾ, ਕਿਸੇ ਪਾਤ ਦਾ, ਕਿਸੇ ਭੇਖ ਦਾ ਪੂਜਨ ਹੈ? ਨਹੀਂ, ਨਿਮਰਤਾ ਦਾ। ਗੁਰੂ ਨਾਨਕ ਪਾਤਸ਼ਾਹ ਨੇ ਕਿਤੇ ਨਹੀਂ ਕਿਹਾ ਕਿ ਮੈਂ ਰੱਬ ਹਾਂ, ਮੈਂ ਗੁਰੂ ਹਾਂ। ਗੁਰੂ ਨਾਨਕ ਪਾਤਸ਼ਾਹ ਤਾਂ ਆਪਣੇ ਆਪ ਨੂੰ ਨਾਨਕ ਵਿਚਾਰਾ ਪਿਆ ਕਹਿੰਦਾ, ਨਾਨਕ ਗਰੀਬ ਪਿਆ ਕਹਿੰਦਾ, ਨਾਨਕ ਸਾਧ ਪਿਆ ਕਹਿੰਦਾ। ਜਿੱਥੇ ਬਹੁਤੀ ਨਿਮਰਤਾ, ਉੱਥੇ ਮਾਲਕ ਦੀ ਬਖਸ਼ਿਸ਼ ਕੀ ਜਾਏਗਾ। ਇਸ ਵਾਸਤੇ ਗੁਰੂ ਨਾਨਕ ਨੀਵੀਂ ਥਾਂ ਤੇ ਪਾਣੀ ਆਪਣੇ ਆਪ ਆ ਗਿਆ, ਆਪਸ ਤੋਂ ਜੋ ਜਾਣੇ ਨੀਚਾ ਸੌ ਗਰੀਏ। ਹਜ਼ਰਤ ਈਸਾ ਨੇ ਕਿਹਾ ਈਸਾਈਆਂ ਨੂੰ, ਜੇ ਕਿਸੇ ਨੇ ਰੱਬ ਨੂੰ ਮਿਲਣਾ ਹੈ ਤਾਂ ਪਹਿਲੇ ਮੈਨੂੰ ਮਿਲੇ, ਮੈਂ ਰੱਬ ਦਾ ਦਰਵਾਜ਼ਾ। ਹਜ਼ਰਤ ਈਸਾ ਨੇ, ਮੈਂ ਰੱਬ ਦਾ ਦਰਵਾਜ਼ਾ, ਆਪਣੇ ਆਪ ਨੂੰ ਰੱਬ ਦਾ ਗੇਟ ਕੇ ਬਾਈਬਲ ਚ ਲਿਖਿਆ। ਹਜ਼ਰਤ ਮੁਹੰਮਦ ਆਪਣੇ ਆਪ ਨੂੰ ਪੈਗੰਬਰ ਕਹਿ ਕੇ ਤੇ ਕਹਿੰਦਾ ਮੇਰੀ ਉਮਤ ਮੇਰੀਆਂ ਭੇਡਾਂ। ਪਰ ਗੁਰੂ ਨਾਨਕ ਨੇ ਕਿਤੇ ਨਹੀਂ ਕਿਹਾ ਕਿ ਮੈਂ ਗੁਰੂ ਤੇਰਾ ਧੰਨ। ਗੁਰੂ ਨਾਨਕ ਪਾਤਸ਼ਾਹ ਫਿਰ ਕੀ ਕਰਦਾ ਹੈ? ਜੇ ਕੋਈ ਵਿਛੜਿਆ ਹੋਇਆ ਸਾਈਂ ਤੂੰ ਮਿਲ ਜਾਂਦਾ, ਟੁੱਟਾ ਹੋਇਆ ਮਿਲਦਾ ਹੈ ਇਨਸਾਨ, ਤਾਂ ਸਾਹਿਬ ਜੀ ਨੂੰ ਪਿਆਰ ਨਾਲ ਕਹਿੰਦੇ ਆ ਬਾਈ ਤੈਨੂੰ ਵਾਹਿਗੁਰੂ ਨਾਲ ਜੋੜ ਦੇ। ਵਾਹਿਗੁਰੂ ਅੱਜ ਵੀ ਜੋੜਨ ਵਾਸਤੇ ਮਰਦਾਨੇ ਨੂੰ ਕਹੇ, ਮਰਦਾਨਿਆਂ ਕਹੋ ਮੇਰਾ ਨਿਰੰਕਾਰ, ਇਹਦਾ ਵੀ ਪਹਿਲਾਂ। ਮਰਦਾਨੇ ਨੇ ਮਾੜਾ ਜਿਹਾ ਮੂੰਹ ਬਣਾ ਕੇ ਕਿਹਾ, ਉਹ ਘੋੜੇ ਤੇ ਜਾਣ ਵਾਲੇ ਘੋੜ ਸਵਾਰ, ਮੇਰਾ ਤਾਂ ਚਿੱਤ ਨਹੀਂ ਕਰਦਾ, ਪਰ ਕੀ ਕਰਾਂ, ਬਾਬਾ ਮੁੜ ਮੁੜ ਪਿਆ ਕਹਿੰਦਾ ਹੈ ਉਹ ਜਾਣੇ ਤੇਰਾ ਵੀ ਭਲਾ। ਇੱਧਰ ਘੋੜੇ ਨੂੰ ਭਜਾਈ ਜਾਂਦਾ ਨਿਰੰਕਾਰ ਦੀ ਨੇ, ਘੋੜੇ ਨੇ ਠੁੱਡਾ ਲਿਆ, ਘੋੜਾ ਡਿੱਗ ਪਿਆ, ਡਿੱਗਦਿਆਂ ਘੋੜੇ ਦੇ ਪ੍ਰਾਣ ਨਿਕਲ, ਇਹਨੂੰ ਵੀ ਚੋਟ ਲੱਗੀ, ਉੱਠੇ ਬੜਾ ਘਾਬਰੇ। ਇਹ ਕੀ ਹੋਇਆ? ਚੰਗਾ ਭਲਾ ਘੋੜਾ ਸੀ, ਡਿੱਗਦੇ ਹੀ ਮਰ ਗਏ, ਹੁਣ ਕੀ ਕਰਾਂ? ਫਿਰ ਇਸਨੇ ਕੀ ਕੀਤਾ? ਮੋਏ ਘੋੜੇ ਤੋਂ ਕਾਸ਼ੀ ਲਾ ਕੇ ਸਿਰ ਤੇ ਰੱਖ। ਇਹਦਾ ਨਾਮ ਸੀ ਕਰੋੜੀਆ ਸ਼ੇਰ, ਕਰੋੜਾਪਤੀ ਸੀ। ਮਾਇਆ ਦੇ ਕੋਲ ਬੜੀ ਸੀ ਪਰ ਸ਼ੂਮ ਬੜਾ ਸੀ। ਸ਼ੂਮ ਦੀ ਅਵਸਥਾ ਕਿਸੇ ਨੇ ਬਿਆਨ ਕੀਤੀ ਹੈ, ਕਿਰਪਨ ਪੁੱਛੇ ਸ਼ੂਮ ਸੇ ਤੁਮ ਕਿਉਂ ਭਇਆ ਹੈਰਾਨ। ਸ਼ੂਮ ਨੂੰ ਕਿਸੇ ਨੇ ਪੁੱਛਿਆ ਵੀ ਹੈਰਾਨ ਕਿਉਂ ਹੈ ਅੱਜ, ਜਾਂ ਕੁਝ ਤੇਰਾ ਧਨ ਗਿਆ, ਜਾਂ ਕੁਝ ਕੀਆ ਦਾਨ? ਸ਼ੂਮ ਕਹਿਣ ਲੱਗਾ ਨਹੀਂ, ਨਾ ਕੁਝ ਮੇਰਾ ਧਨ ਗਿਆ, ਨਾ ਮੈਂ ਕੀਆ ਦਾਨ, ਪਰ ਇੱਕ ਦਾਨ ਕਰਿੰਦੇ ਨੂੰ ਵੇਖ ਕੇ ਨਿਕਲ ਗਿਆ ਮੇਰੇ ਪ੍ਰਾਣ। ਆ ਕੁਛ ਗੁਰਦੁਆਰੇ ਵਾਸਤੇ ਉਗਰਾਹੀ ਵੀ ਹੁੰਦੀ ਸੀ, ਮੈਂ ਚਲਾ ਗਿਆ, ਕੋਈ $500 ਰੁਪਇਆ ਦੇਵੇ, ਕੋਈ 1000। ਚੂਪ ਕਹਿਣ ਲੱਗਾ ਮੈਂ ਵੇਖ ਵੇਖ ਕੇ ਜਾ ਰਿਹਾ। ਆਪ ਨਦੇ ਚੁੱਲੂ ਘਰ ਪਾਉਂਦੀ ਤਹਿ ਮਿਲਦੇ ਜੇ ਗੰਗਾ, ਐਸੇ ਵੀ ਇਨਸਾਨ ਤੁਹਾਨੂੰ ਦੁਨੀਆਂ ਚਲ। ਆਪ ਚੰਗਿਆਈ ਪੱਲੇ ਨਹੀਂ ਬਣਦੇ, ਚੰਗੇ ਕੰਮ ਕਰਨ ਵਾਲੇ ਤੇ ਲੁਕਤਾ ਚੀ ਨਹੀਂ ਕਰਦੇ। ਕਰੋੜੀਆ ਵੀ ਸ਼ੂਮ ਕਾਠੀ ਸਿਰ ਤੇ ਚੁੱਕ ਲਈ ਤੇ ਵਾਪਸ ਮੁੜ ਗਏ। ਮਰਦਾਨੇ ਨੇ ਦੂਰੋਂ ਵੇਖਿਆ ਮਰਦਾਨਾ ਉੱਠ ਕੇ ਖੜਾ। ਹਜ਼ੂਰ ਕਹਿਣ ਲੱਗੇ ਮਰਦਾਨੇ ਕੀ ਗੱਲ ਹੈ?

ਕਦੇ ਬਾਹਾਂ ਫੜ ਲਓ ਨਾ ਤਾਂ ਮੈਂ ਰਬਾਬ ਦੀਆਂ ਦੋ ਠੋਕਰਾਂ ਦੇ ਸਿਰ ਚ ਮਾਰ ਕੇ ਬਦਲਾ ਹੀ ਲੈ ਲਵਾਂ ਆਖੋ ਸ੍ਰੀ ਵਾਹਿਗੁਰੂ। ਪਰ ਹਜ਼ੂਰ ਕਹਿਣ ਲੱਗੇ ਨਾ ਉਹ ਮਰਦਾਨੇ ਰਬਾਬ ਮਾਰਨ ਵਾਸਤੇ ਨਹੀਂ, ਰਬਾਬ ਦੇ ਵਿੱਚ ਸ਼ਬਦ ਦਾ ਤੀਰ ਬਣਿਆ। ਮਰਦਾਨੇ ਮਾਰ ਕੋਈ ਤੀਰ ਅਣਿਆਲਾ ਆ ਗਿਆ ਪੰਛੀ ਕੇਰੇ ਵਿੱਚ। ਮਰਦਾਨੇ ਨੇ ਕਿਹਾ ਮਹਾਰਾਜ ਜੇ ਇਹ ਗੱਲ ਹੈ ਤਾਂ ਆਪ ਕਿਰਪਾ ਕਰੋ, ਕੀ ਪਤਾ ਮੇਰਾ ਤੀਰ ਖਤਾ ਕਰ ਜਾ, ਆਪ ਬਖਸ਼ ਸਕ। ਮਰਦਾਨੇ ਆ ਫਿਰ ਰਬਾਬ ਚ, ਮਰਦਾਨੇ ਨੇ ਰਬਾਬ ਚੁੱਕੀ, ਰਬਾਬ ਦੀਆਂ ਤਾਰਾਂ ਤੇ ਮਰਦਾਨੇ ਦੀਆਂ ਕੋਮਲ ਕੋਮਲ ਉਂਗਲਾਂ ਚਲੀਆਂ, ਕੋਈ ਇਲਾਹੀ ਨਾਮ ਚਲੀ। ਤੇ ਇਧਰੋਂ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿੱਠਾ ਗਲਾ ਖੁੱਲਿਆ, ਕਰੋੜੀਆਂ ਨੇੜੇ ਆ ਚੁੱਕਾ ਸੀ, ਸਾਹਿਬਾਂ ਨੇ ਮੁਖਾਤਮ ਹੋ ਕੇ ਤੱਕਿਆ ਤੇ ਫਿਰ ਪਿਆਰ ਨਾਲ ਇਹ ਸਭ ਦੀ ਕੀ ਹੈ।

ਸਾਰ ਸੰਗ ਦਾਸ ਅੱਗੇ ਵੀ ਬੇਨਤੀ ਕਰਦਾ ਹੈ ਜੇ ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਅੱਜ ਤੇਰੀ ਪੜ੍ਹੀਏ ਨਾ ਸਾਰੇ।

ਸਾਡੇ ਕੋਲੋਂ ਵੀ ਅਨੇਕਾਂ ਫੁੱਲ ਹਨ। ਤੋ ਆਓ ਸਾਰੇ ਅੱਲਾ ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਮਿਲੀ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਧੰਨ ਗੁਰੂ ਨਾਨਕ ਪਾਤਸ਼ਾਹ ਪ੍ਰਵਾਨ ਕਰ ਦਿੱਤੀ। ਆਓ ਸਾਰੇ

ਮੇਰੀ ਅੱਖਾਂ ਦੇ ਸਾਹਮਣੇ ਆ ਕੇ ਮੈਨੂੰ ਡਰਾ ਤਾਂ ਮੈਨੂੰ ਬਖਸ਼ਣ ਵਾਲਾ ਹੋਰ ਕੋਈ ਨਹੀਂ। ਜਿਸ ਤਰ੍ਹਾਂ ਮੈਂ ਵੱਡਾ ਪਾਪੀ ਹਾਂ ਤੂੰ ਬਖਸ਼ਣ ਤੂੰ ਵੀ ਵੱਡਾ ਹੈ।

రోరో కే మేరే తన్ గురునానక్ పాత్షా విచరణానుస్తో పాత్షా బస్ అదూర్ కహన్ లగే మర్దానే బక్షియే మర్దానే నే కే మహారాజ అగే మేనూ పుచ్ కే బక్ష దే ਇਹ ਤਾਂ ਤੁਹਾਡਾ ਬਿਰਦ ਹੈ ਜੋ ਸਰਨ ਆਵੇ ਤੇ ਸੰਤ ਲਾਵੇ ਇਹ ਬਿਰਦ ਸਹਿ ਸੰਦਾ ਤੋ ਹਜ਼ੂਰ ਨੇ ਅਭਿਉ ਦ੍ਰਿਸ਼ਟੀ ਨਾਲ ਤੱਕਿਆ ਤੇ ਕਿਹਾ ਤਰੋੜੀਏ ਫਿਰ ਜਪ ਸਤਨਾਮ ਸੰਸਾਰ ਰੋਗੀ ਨਾਮ ਤਰੋੜੀਏ ਨਾਮ ਜਪਿਆ ਨਾਮ ਜਪੇਗਾ ਤੇਰਾ ਮਨ ਪਵਿੱਤਰ ਗਾੜੀ ਬਾਣੀ ਪੜਿਆ ਨਾਲੇ ਸਤਸੰਗ ਵੀ ਕਰਿਆ ਕਰਕੇ ਕਰੋੜੀਏ ਤੈਨੂੰ ਨਿਰੰਕਾਰ ਨੇ ਮਾਇਆ ਦਿੱਤੀ ਹੈ ਦਾਨ ਪੁਰਮੀ ਮਾਇਆ ਵੀ ਹੁਣ ਕਰੋੜੀਆ ਸੇਠ ਗੱਲ ਚ ਪੱਲਾ ਪਾ ਕੇ ਕਹਿੰਦਾ ਪਾਤਸ਼ਾਹ ਇੱਕ ਬੇਨਤੀ ਮੇਰੀ ਪ੍ਰਵਾਨ ਕਿਹੜੀ ਪਾਤਸ਼ਾਹ ਨਾਲ ਹੀ ਮੇਰਾ ਪਿੰਡ ਹੁਣ ਮੇਰੇ ਘਰ ਚੱਲਦਾ ਮੈਂ ਤੁਹਾਡੀ ਸੇਵਾ ਤੁਹਾਨੂੰ ਪ੍ਰਸ਼ਾਦ ਛਕਾਵਾਂ ਦੁੱਧ ਪਿਲਾਵਾਂ ਹਜ਼ੂਰ ਕਹਿਣ ਲੱਗੇ ਕਿਉਂ ਮਰਦਾਨੇ ਚਲੀਏ ਮਰਦਾਨੇ ਨੇ ਕਿਹਾ ਮਹਾਰਾਜ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਨਾ ਕੁਛ ਨਹੀਂ ਚੱਲੋ ਹੁਣ ਤਾਂ ਤੁਹਾਡਾ ਸਿੱਖ ਬਣ ਗਿਆ ਕੌੜੀਆ ਹਜ਼ੂਰ ਕਹਿਣ ਲੱਗੇ ਮਰਦਾਨੇ ਅਜੇ ਸਿੱਖ ਨਹੀਂ ਬਣੇ ਪਾਤਸ਼ਾਹ ਉਹ ਕਿਸ ਤਰ੍ਹਾਂ ਹਜ਼ੂਰ ਕਹਿਣ ਲੱਗੇ ਮਰਦਾਨੇ ਅਜੇ ਇਹਨੂੰ ਸਿੱਖੀ ਦਿੱਤੀ ਸਿੱਖੀ ਕੀ ਹੈ ਹੁਕਮ ਤੇ ਜੇ ਹੁਕਮ ਮੰਨੇਗਾ ਤਾਂ ਫਿਰ ਹੀ ਸਾਡਾ ਸਿੱਖ ਸਿੱਖੀ ਗੱਲਾਂ ਵਿੱਚ ਨਹੀਂ ਗੱਲਾਂ ਦੀ ਸਿੱਖੀ ਕਮਜ਼ੋਰ ਸਿੱਖੀ ਦਾ ਸਰੂਪ ਕੀ ਹੈ ਉਸ ਵਾਹਿਗੁਰੂ ਦਾ ਹੁਕਮ ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਕਰੋੜੀਏ ਜੋ ਤੈਨੂੰ ਅਸੀਂ ਉਪਦੇਸ਼ ਦਿੱਤਾ ਹੈ ਉਹਨੂੰ ਕਮਾ ਜੇ ਤੂੰ ਕਮਾਏਗਾ ਫਿਰ ਅਰਦਾਸ ਕਰੀ ਅਸੀਂ ਆਵਾਂਗੇ ਤੇਰੇ ਘਰ ਪ੍ਰਸ਼ਾਦ ਵੀ ਛਕਾਂਗੇ ਤੇ ਆ ਕੇ ਵਾਹਿਗੁਰੂ ਦੇ ਨਾਮ ਦਾ ਪਵਿੱਤਰ ਜੋ ਅੰਮ੍ਰਿਤ ਹੈ ਉਹਦਾ ਪ੍ਰਵਾਹ ਕਰੋੜੀਆ ਚਰਨਾਂ ਤੇ ਬਹਿਤਾ ਪਾਤਸ਼ਾਹ ਮੈਂ ਗਰੀਬ ਦੇ ਦੀ ਬਖਸ਼ਿਸ਼ ਕਰ ਦਿੱਤੀ ਹੈ ਹਜ਼ੂਰ ਕਹਿਣ ਲੱਗੇ ਕਰੋੜੀਆ ਬਖਸ਼ਿਸ਼ ਮੇਰੇ ਵਾਹਿਗੁਰੂ ਦੀ ਜਿਸ ਵੇਲੇ ਬਖਸ਼ਿਸ਼ ਦਾ ਸਮਾਂ ਆਉਂਦਾ ਹੈ ਤੇ ਜਿਹੜਾ ਸੰਭਾਲ ਲੈਂਦਾ ਹੈ ਉਹ ਕਰੋੜੀਏ ਤੇ ਬਖਸ਼ਿਸ਼ ਹੋਈ ਤੁਹਾਡੇ ਉੱਤੇ ਵੀ ਗੁਰੂ ਦੀ ਬਖਸ਼ਿਸ਼ ਤੇ ਬਖਸ਼ਿਸ਼ ਵਾਲਾ ਸਮਾਂ ਬਖਸ਼ਿਸ਼ ਤੋਂ ਸਦੀਵ ਹੀ ਹੈ ਬਾਬਾ ਆਨੰਦ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਉਸ ਵਾਹਿਗੁਰੂ ਦੀ ਸਦਾ ਹੀ ਮਿਹਰ ਹੈ ਪਰ ਉਸ ਮਿਹਰ ਨੂੰ ਸੰਭਾਲ ਲੈਣਾ ਇਹ ਵੱਡੀ ਆਪ ਜਿਹਨਾਂ ਦੇ ਭਾਗਾਂ ਵਿੱਚ ਬਸ ਦੋ ਵੇਲੇ ਆ ਕੇ ਆਪ ਕੀਰਤ ਨਹੀਂ ਜੁੜੀ ਜਿਹਨਾਂ ਉੱਤੇ ਗੁਰੂ ਦੀ ਕਈ ਆਉਂਦੇ ਹੀ ਨਹੀਂ ਕਈ ਨਾਵੇ ਪਾਈ ਜਾਂਦੇ ਪਰ ਕਈ ਐਸੇ ਪ੍ਰੇਮੀ ਵੀ ਹਨ ਜਿਨ੍ਹਾਂ ਨੇ ਕਿਸੇ ਕੀਰਤ ਚ ਨਾਗਾ ਨਹੀਂ ਪਾਇਆ ਜੇ ਕੀਰਤਨ ਚ ਨਾਗਾ ਨਹੀਂ ਪਾਏਗਾ ਤਾਂ ਗੁਰੂ ਨਾਨਕ ਦੀ ਬਖਸ਼ਿਸ਼ ਵੀ ਨਾਗਾ ਨਹੀਂ ਪਾਏਗਾ ਕਰੋੜੀਆ ਇਹ ਮਾਲਕ ਦੀ ਦਾਤ ਇਹ ਜ਼ੋਰ ਦੀ ਚੀਜ਼ ਨਹੀਂ ਨਿਊਯਾਰਕ ਤੂੰ ਟੈਲੀਫੋਨ ਆਇਆ ਕਦੋਂ ਵਾਪਸ ਆ ਰਹੇ ਹੋ ਛੇਤੀ ਆ ਜਾਓ ਕਿਸੇ ਪਾਸੇ ਉਡੀਕ ਹੈ ਤੇ ਕਈ ਗੁਰੂ ਪਿਆਰੇ ਤੁਹਾਡੇ ਵਰਗੇ ਮਾਈ ਭਾਈ ਕੀਰਤਨ ਦਾ ਅੰਮ੍ਰਿਤ ਪੀ ਇਹ ਦਾਤ ਗੁਰੂ ਦੀ ਆਪਣੀ ਹੈ ਹਜ਼ੂਰ ਕਹਿਣ ਲੱਗੇ ਮਰਦਾਨੀਆ ਰਵਾਜ ਚੁੱਕੀ ਤੇ ਸ਼ਬਦ ਦੀ ਅਖੀਰਲੀ ਪਕਪਨ ਮਰਦਾਨੀ ਨੇ ਰਵਾਜ ਚੁੱਕਿਆ ਤੇ ਬਾਬੇ ਨੇ ਸੋਹਣੇ ਗਲੇ ਚ ਇਹ ਸਭ ਦਿੱਤਾ ਕੀ ਕਿਹਾ ਔਰ ਸਾਰੇ ਪੜ੍ਹੀਏ ਕੀਰਤਨ ਦੀ ਸਮਾਪਤੀ ਕਰੀਏ।

ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰਿਆ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹੈ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ ਹੈ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ। ਇਸ ਕਰਕੇ ਬਾਬਾ ਜੀ ਆਖਦੇ ਹਨ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸਦਾ ਸਰੀਰ। ਨੰਬਰ ਦੋ, ਇਸਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਿਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤਿ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ। ਇੰਦਰੀ ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ। ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹੀ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫੁਰਮਾ ਰਹੇ

ਸ੍ਰੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਸੋ ਵਰਕ ਹੈਜ਼ ਟੂ ਬੀ ਡਨ ਔਨ 3 ਲੈਵਲਸ, 1 ਔਨ ਫਿਜ਼ੀਕਲ ਲੈਵਲ, 2nd ਔਨ ਮੈਂਟਲ ਲੈਵਲ ਐਂਡ 3rd ਔਨ ਦਾ ਸਪਿਰਿਟ ਲੈਵਲ। ਸੋ ਜੋ ਅਸੀਂ ਫਿਜ਼ੀਕਲ ਲੈਵਲ ਤੇ ਕੰਮ ਕਰਨਾ ਹੈ, ਗੁਰੂ ਬਾਬਾ ਜੀ ਉਸ ਦੀਆਂ ਕੁਝ ਇੰਸਟਰਕਸ਼ਨਸ ਦਿੰਦੇ ਹਨ, ਉਸ ਦੀਆਂ ਹਦਾਇਤਾਂ ਦਿੰਦੇ ਹਨ ਕਿ ਇਨਸਾਨ ਦੇਹੀ ਤੇਰੀ ਇੱਕ ਧਰਤੀ ਹੈ, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ ਗੁਣਾਂ ਦਾ ਇੱਕ ਬਗੀਚਾ ਉਗਾਉਣਾ ਹੈ ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ ਮਹਾਰਾਜ ਜੀ ਦੀਆਂ ਇਸ ਦੇ ਸੰਬੰਧ ਚ ਜੋ ਲਾਈਨਾਂ ਹਨ ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਸਿਸਟੈਂਸ ਦੇ ਨਾਲ, ਗਾਈਡੈਂਸ ਦੇ ਨਾਲ ਇਸ ਦੇਹੀ ਨੂੰ ਘੜ, ਇਸ ਨੂੰ ਸਹੀ ਸ਼ੇਪ ਚ ਲਿਆ, ਇਸ ਨੂੰ ਸਹੀ ਕੰਡੀਸ਼ਨ ਚ ਲਿਆ। ਸੋ ਉਪਦੇਸ਼ ਨੰਬਰ ਇੱਕ ਦੇਹੀ ਦੇ ਲੈਵਲ ਤੇ ਵਰਕ ਕਰਨਾ ਹੈ ਕਿ ਇਸ ਦੇਹੀ ਨੂੰ ਸੋਧਣਾ ਹੈ।

ਬੜੀ ਕਮਾਲ ਦੀ ਗੱਲ ਆ। ਕਹਿੰਦੇ ਇਹ ਦੇਹੀ ਭੌਂਕਦੀ ਹੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਇਤਆਦ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸਨੇ ਆਪਣਾ ਹੀ ਸ਼ੋਰ ਮਚਾ ਰੱਖਿਆ ਹੈ। ਫਰੀਦਾ ਇਹ ਤਨ ਭੌਂਕਣਾ ਭੌਂਕਦਾ ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ। ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ ਹੈ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆਂ ਹੋਈਆਂ ਹਨ।

ਤਨ ਪਹੁੰਚਦਾ ਹੈ ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਪਹੁੰਚਣਾ, ਤੇ ਕਹਿੰਦੇ ਹਨ ਇਹ ਤੇ ਪਹੁੰਚਦਾ ਹੀ ਰਹਿੰਦਾ ਹੈ। ਨਿਤ ਨਿਤ ਦੁਖੀਏ ਕੌਣ, ਕੌਣ ਹੈ ਸਿਆਣਾ ਬੰਦਾ ਜਿਹੜਾ ਨਿਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ। ਨਿਤ ਨਿਤ ਦੁਖੀਏ ਕੌਣ, ਕਹਿੰਦੇ ਮੈਥੋਂ ਨਹੀਂ ਇਸ ਦਾ ਪਹੁੰਚਣਾ ਸੁਣ ਹੁੰਦਾ ਤੇ ਨਿਤ ਨਿਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿਤ ਨਿਤ ਦੁਖੀਏ ਕੌਣ, ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹੈ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਚ ਕੋਈ ਵਰਾਇਟੀ ਨਹੀਂ ਹੁੰਦੀ। ਪੋਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ ਹੈ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾਲ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾਲ ਦਿਓ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਤਾਂ ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤੁਸੀਂ ਨਾਮ ਨਹੀਂ ਜਪ ਸਕਦੇ। ਇਸ ਕਰਕੇ ਦੇਹੀ ਨੂੰ ਸੋਧੋ, ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸ਼ਰੀਰ। ਸਪਸ਼ਟ ਕਰਤਨ ਰਾਮ ਰਤਨ, ਉਹ ਰਾਮ ਜੀਉਲ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸ਼ਰੀਰ, ਇੱਕ ਪਾਸੇ ਸਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ ਧਰਤ ਕਾਇਆ ਸਦਕੇ ਵਿੱਚ ਦੇ ਕਰਤਾ ਵੀ। ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ। ਕਹਿੰਦੇ ਇਸ ਧਰਤੀ ਨੂੰ ਜਿੰਨੀ ਦੇਰ ਤੱਕ ਨਹੀਂ ਸੁਧਾਰਿਆ, ਜਿੰਨੀ ਦੇਰ ਤੱਕ ਇਸ ਨੂੰ ਨਹੀਂ ਸੁਧਾਰਿਆ ਉਤਨੀ ਦੇਰ ਤੱਕ ਇਸ ਦੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਸੋ ਇਸ ਧਰਤੀ ਨੂੰ ਸੁਧਾਰਨ ਦਾ ਭਾਵ ਹੈ ਇਸ ਨੂੰ ਬਹੁਤ ਹੀ ਪਵਿੱਤਰ ਰੱਖਿਆ ਜਾਏ, ਸਾਫ ਸੁਥਰੀ ਰੱਖਿਆ ਜਾਏ, ਔਰ ਇਸ ਧਰਤੀ ਦੇ ਦੁਆਰਾ ਇਸ ਨੂੰ ਸਾਧਣਾ ਹੈ ਕਿ ਇਸ ਦੀਆਂ ਆਦਤਾਂ ਨਾ ਵਿਗੜਨ, ਇਹ ਖਾਣ ਪੀਣ ਦੇ ਵਿੱਚ ਹੀ ਮਸਤ ਨਾ ਰਹਿ ਜਾਏ। ਬਹੁਤ ਕੁਛ ਅਸੀਂ ਗਲਤ ਖਾਂਦੇ ਹਾਂ, ਬਹੁਤ ਕੁਛ ਅਸੀਂ ਗਲਤ ਪੀਂਦੇ ਹਾਂ, ਉਸ ਨੂੰ ਮੈਂ ਡਿਟੇਲ ਚ ਨਹੀਂ ਕਹਿਣਾ ਚਾਹੁੰਦਾ। ਆਪ ਸਮਝ ਆਓਗੇ ਕਿ ਜਿਤਨੀ ਦੇਰ ਤੱਕ ਤਨ ਹੀ ਅਸੀਂ ਇਸ ਨੂੰ ਨਹੀਂ ਸੁਧਾਰਿਆ, ਇਸ ਦਾ ਖਾਣਾ ਪੀਣਾ ਨਹੀਂ ਸੁਧਾਰਿਆ, ਉਤਨੀ ਦੇਰ ਤੱਕ ਨਾਮ ਦਾ ਬੀਜ ਨਹੀਂ ਬੀਜ ਹੋਏਗਾ। ਸੋ ਨੰਬਰ ਇੱਕ ਹੈ, ਔਰ ਕਿਸ ਐਕਸਟ੍ਰੀਮ ਤੱਕ ਇਸ ਨੂੰ ਸੁਧਾਰਨਾ ਹੈ ਉਹ ਪ੍ਰਮਾਣ ਦੇ ਕੇ ਫਿਰ ਮੈਂ ਮਨ ਦੇ ਲੈਵਲ ਦੀ ਗੱਲ ਆਰੰਭ ਕਰਾਂਗਾ। ਹੁਣ ਤੁਸੀਂ ਸੁਣ ਕੇ ਆਪ ਜੀ ਨੇ ਅੰਦਾਜ਼ਾ ਲਗਾ ਲੈਣਾ ਕਿ ਬਾਬਾ ਜੀ ਕਿਸ ਕਿਸਮ ਦੀ ਦੇਹੀ ਸਾਨੂੰ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਡਿਵੈਲਪ ਕਰੀਏ।
ਕਹਿੰਦੇ ਹਨ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅਠਸਠ ਤੀਰਥ ਕਾ ਮੁਖ ਟਿੱਕਾ ਤਿਤ ਘਟ ਨਾਮ ਨਿਵਾਸ ਉਤਮਤੀ ਸਲਾਹਣਾ ਸੱਚ ਨਾਮ ਗੁਣਤਾਸ। ਹੁਣ ਇਸ ਦੇ ਅਰਥ ਕਹਿੰਦੇ ਕੰਗੂ ਕੀ ਕਾਇਆ, ਇਹ ਜਿਹੜੀ ਤੁਹਾਡੀ ਕਾਇਆ ਹੈ ਨਾ ਇਹ ਇਤਨੀ ਸ਼ੁੱਧ ਹੋਵੇ, ਇਤਨੀ ਸ਼ੁੱਧ ਹੋਵੇ ਜਿਸ ਤਰ੍ਹਾਂ ਕਿ ਕੇਸਰ ਹੁੰਦਾ ਹੈ, ਕੰਗੂ ਕੇਸਰ ਨੂੰ ਆਖਦੇ, ਪੂਜਾ ਪਾਠ ਆਦਿ ਦੇ ਵਿੱਚ ਸਮੱਗਰੀ ਦੇ ਵਿੱਚ ਕੇਸਰ ਵਰਤਿਆ ਜਾਂਦਾ ਹੈ, ਕੇਸਰ ਨੂੰ ਸ਼ੁੱਧ ਮੰਨਦੇ ਹਨ। ਕੇਸਰ ਜਿਤਨੀ ਸ਼ੁੱਧ ਇਹ ਕਾਇਆ ਹੋਵੇ, ਉਹ ਕਾਇਆ ਕੇਸਰ ਜਿਤਨੀ ਤਾਂ ਹੀ ਸ਼ੁੱਧ ਹੋ ਸਕਦੀ ਹੈ ਅਗਰ ਇਸ ਦੀ ਸ਼ੁੱਧਤਾਈ ਸੁਚਮ ਸਫਾਈ ਜੋ ਹੈ ਉਹ ਰੱਖੀ ਜਾਏ। ਇਤਨੀ ਇਹ ਸ਼ੁੱਧ ਪਵਿੱਤਰ ਹੋਵੇ ਕਿ ਇਸ ਦੇ ਪਾਸ ਬੈਠਿਆਂ ਇਸ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਹਨ ਉਹ ਬਹੁਤ ਪਿਆਰੀਆਂ ਬਹੁਤ ਸ਼ੁੱਧ ਹੋਣ। ਕਈ ਬੰਦਿਆਂ ਦੀ ਕਾਇਆ ਹੀ ਐਸੀ ਹੁੰਦੀ ਹੈ ਕਿ ਉਹਨਾਂ ਦੇ ਨਜ਼ਦੀਕ ਬੈਠ ਕੇ ਤੁਸੀਂ ਡਿਸਟਰਬ ਹੋ ਜਾਓ, ਨਜ਼ਦੀਕ ਬੈਠ ਕੇ ਡਿਸਟਰਬ ਹੋ ਜਾਓਗੇ, ਸਿਰਫ ਹੋਰ ਕੋਈ ਗੱਲਬਾਤ ਉਹ ਨਾ ਕਰਨ, ਪਰ ਜਸਟ ਅਫੈਕਟ ਆਫ ਦਾ ਬਾਡੀ ਇਜ਼ ਸੋ ਹੈਵੀ, ਕਿਉਂਕਿ ਬਾਡੀ ਦੇ ਅੰਦਰ ਜੋ ਬਹੁਤ ਕੁਝ ਐਸਾ ਹੈ ਜੋ ਗਲਿਆ ਹੈ ਉਹ ਚੱਲ ਰਿਹਾ ਹੈ। ਜਿਹੜੇ ਅਸ਼ੁੱਧ ਖਿਆਲ ਹਨ, ਬੁਰੇ ਖਿਆਲ ਹਨ, ਉਹ ਬਾਡੀ ਨੂੰ ਵੀ ਅਸ਼ੁੱਧ ਕਰਦੇ ਹਨ ਅਤੇ ਬਾਡੀ ਤੋਂ ਉਸ ਤਰ੍ਹਾਂ ਦੀ ਫਿਰ ਬਾਹਰ ਜੋ ਵਾਈਬ੍ਰੇਸ਼ਨਸ ਨਿਕਲਦੀਆਂ ਹਨ। ਹੁਣ ਕੋਈ ਸਾਡੇ ਵੱਲ ਅੱਖੀਆਂ ਪਾਰਟ ਆਫ ਦਾ ਬਾਡੀ ਹਨ ਲੇਕਿਨ ਇਹਨਾਂ ਦੇ ਵਿੱਚ ਸ਼ੁੱਧਤਾਈ ਨਹੀਂ ਹੈ। ਕੋਈ ਸਾਡੇ ਵੱਲ ਸਟੇਅਰ ਕਰੇ ਤਾਂ ਅਸੀਂ ਅਨਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਅੱਖਾਂ ਕਿਉਂਕਿ ਸ਼ੁੱਧ ਨਹੀਂ ਹਨ, ਇਹਨਾਂ ਅੱਖਾਂ ਚ ਪਿਆਰ ਨਹੀਂ ਹੈ, ਇਹਨਾਂ ਅੱਖਾਂ ਦੇ ਵਿੱਚ ਮਿਠਾਸ ਨਹੀਂ ਹੈ, ਇਹਨਾਂ ਦੇ ਵਿੱਚ ਦ੍ਰਿਸ਼ਟੀ ਦੇ ਵਿੱਚ ਵਿਕਾਰ ਹੈ, ਬੁਰਿਆਈ ਹੈ, ਗੰਦਗੀ ਹੈ। ਤਾਂ ਇਹ ਅੱਖਾਂ ਹੀ ਜਦੋਂ ਅਸੀਂ ਕਿਸੇ ਵੱਲ ਕਰਦੇ ਹਾਂ ਦੇ ਮੇਕ ਦਾ ਅਦਰ ਪਰਸਨ ਫੀਲ ਵੈਰੀ ਅਨਕੰਫਰਟੇਬਲ, ਕਿਉਂਕਿ ਦੇਹੀ ਸ਼ੁੱਧ ਨਹੀਂ ਹੈ। ਇੱਕ ਪਾਸੇ ਬਾਣੀ ਚ ਤਰਸਦੇ ਹਨ ਕਿ ਗੁਰੂ ਬਾਬਾ ਜੀ ਸਾਡੇ ਵੱਲ ਨਿਗਾਹ ਕਰੋ, ਸਾਧੂ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਹਨ ਸਾਡੇ ਵੱਲ ਅੱਖੀਆਂ ਕਰੋ, ਸਾਡੇ ਵੱਲ ਦੇਖੋ, ਕੰਟਰਾਸਟ ਦੇਖੋ। ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਬੋਦਰਿੰਗ ਹੁੰਦਾ ਹੈ, ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਸ਼ਾਂਤ ਕਰ ਦਿੰਦਾ ਹੈ। ਅੱਖਾਂ ਤੇ ਉਹੀ ਹਨ, ਦੇਹੀ ਤੇ ਉਹੀ ਹੈ। ਕਿਸੇ ਦੀਆਂ ਅੱਖੀਆਂ ਇਤਨੀਆਂ ਸ਼ੁੱਧ ਹੋ ਚੁੱਕੀਆਂ ਹਨ ਕਿ ਉਹਨਾਂ ਦੇ ਵਿੱਚੋਂ ਰੱਬ ਅਤੇ ਉਸ ਦੀਆਂ ਵਾਈਬ੍ਰੇਸ਼ਨਸ ਮਿਲਦੀਆਂ ਹਨ। ਕਿਸੇ ਦੀਆਂ ਅੱਖੀਆਂ ਅਜਿਹੀਆਂ ਹਨ ਉਹਨਾਂ ਦੇ ਵਿੱਚੋਂ ਕੁਝ ਹੋਰ ਹੀ ਦਿਸਦਾ ਹੈ। ਦੇਹੀ ਨੂੰ ਸੁੱਧ ਸ਼ੁੱਧ ਕਰੋ, ਪਵਿੱਤਰ ਕਰੋ। ਕੰਗੂ ਕੀ ਕਾਇਆ, ਕਹਿੰਦੇ ਕਾਇਆ ਨੂੰ ਕੇਸਰ ਵਰਗੀ ਸ਼ੁੱਧ ਕਰ ਦਿਓ। ਰਤਨਾ ਕੀ ਲਲਤਾ, ਨੰਬਰ 2, ਲਲਤਾ ਆਖਦੇ ਹਨ ਇਸ ਜੀਵ ਨੂੰ, ਜ਼ਬਾਨ ਨੂੰ। ਕਹਿੰਦੇ ਇਹ ਜਿਹੜੀ ਜ਼ਬਾਨ ਹੈ ਇਸ ਦੇ ਵਿੱਚੋਂ ਜਿਹੜੇ ਲਫ਼ਜ਼ ਨਿਕਲਣ, ਬੋਲ ਨਿਕਲਣ, ਉਹ ਇਸ ਤਰ੍ਹਾਂ ਹੋਣ ਜਿਸ ਤਰ੍ਹਾਂ ਰਤਨ, ਹੀਰੇ, ਮੋਤੀ, ਜਵਾਹਰਾਤ ਨਿਕਲ ਰਹੇ ਹੋਣ। ਇਹ ਦੇਹੀ ਦੀ ਸਾਧਨਾ ਹੈ। ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਹੈ, ਕੀ ਨਿਕਲਦਾ ਹੈ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ। ਜੂਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ। ਕਈ ਦਫਾ ਅਸੀਂ ਫੈਡਅਪ ਹੋਏ ਪਏ ਹੁੰਦੇ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ। ਉਸ ਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ
بولن دی ضرورت جڑی ہے وہ کٹ جائے گی, نہیں رہ جائے گی. دیر از نو نیڈ ٹو کیپ آن ٹاکنگ آل دا ٹائم. سائلنس بھی ڈیویلپ کرنی چاہیے, باڈی ساڈی نو سائلنس دی بھی ضرورت ہے. لب لوب انکار تج ترسنا بہت نہیں بولنا, یہ بھی سادھنا ہے دیہی دی. بہت زیادہ دیکھنا بھی وہ بھی غلطی ہے, اس کر کے یہ بھی ابھیاس کرنا چاہیے ہے کہ ہر ویلے کچھ نہ کچھ دیکھتے ہی نہیں رہنا چاہیے. جدوں دیکھن دی ضرورت ہے ادوں دیکھو. ہوں گرودوارا صاحب دے وچ اکھاں بند کر کے بیٹھن دی عادت پانی چاہیے, کیونکہ اتنے کچھ دیکھنے کی ضرورت نہیں ہے. پر اسی آلے دوالے دیکھتے رہیے, کون آتا ہے کون جاتا ہے, کسی نے کی پایا ہے کسی نے کی نہیں پایا. وہ مائنڈ ایکٹیویٹ ہوتا ہے, پھر مائنڈ اپنی ججمنٹ پاس کرتا ہے. اکھیاں نو بھی بند کرن دا ایک ابھیاس ہے کہ تسی کلے بیٹھے اور اکھاں بند کر کے بیٹھ جاؤ. اور جے جدوں کچھ سنن دی نہیں ضرورت ادوں بالکل نہ سنو, جدوں کچھ کہن دی نہیں ضرورت ادوں کچھ نہ کہو. جدوں بھی بولن نو دل کرے کچھ کہن نو دل کرے, اپنے اندر اے سوال لیاؤ کہ اگر میں نہ کہاں تے پھر کی فرق پی جائے گا؟ کوئی فرق نہیں پائے گا. سو تھوڑا بولنا, دیہی نو سودنا. مہاراج جی کہندے ہیں رتنا کی للتا ہے, تاکہ جدوں بہت تھوڑا بولو گے جڑی اینرجی ویسٹ ہوندی ہے بولن دے وچ او جڑی ہے او بچ جائے گی, اتے بہت سوچ سمجھ کے بولو گے تے کہندے ہن پھر تہاڈا بولنا اس طرح ہوئے گا جویں تہاڈی زبان دے وچوں بولاں دے وچوں رتن جواہرات نکل رہے ہوں, ہیرے نکل رہے ہوں. رتنا کی للتا کنگو کی کایا, دیہی نو اتنی شدھ اتنی پیاری ہوئے کہ اتنی سوچھ ہوئے کہ ایک کیسر ورگی ہوئے. زبان جڑی ہے کہندے او اس طرح دی ہوئے جس طرح للتا, اس طرح دی ہوئے جس طرح اس دے وچوں موتی کر رہے ہون. رتنا کی للتا اگر واس تن ساس, تن دے وچوں جڑا سواس آ رہا ہے اتے جا رہا ہے. اگر واس ایک جنگلاں چ درخت ہوندا ہے جس دی بڑی اچھی سگندھی ہوندی ہے, کہندے ہر سواس دے وچوں کہندے واہگرو پرمیشور دی یاد آوے تے اس دی سگندھی آوے. ہر سواس دے وچوں واہگرو دی یاد دی سگندھی آوے. اگر واس تن ساس, 68 تیرتھ کا مکھ ٹکا, کہندے پھر او باڈی اس طرح دی بن جائے گی جدہ 68 تیرتھاں دا ٹکا اس دے متھے تے لگا ہے. پاو اس انسان نو اگر کوئی دیکھے گا تے اس طرح لگے گا کہ 68 تیرتھاں دا ہی درشن ہو گیا. 68 تیرتھاں دا درشن اس دے شریر نو دیکھ کے ہی ہو گیا. درشن پیٹ تو ہوت نہار, 68 تیرتھ کا مکھ ٹکا تت کٹ. کہندے اس طرح دی جڑی دیہی سودی ہوئی ہے اس ہی ہردے دے وچ وائگرو والی مت جڑی ہے اس دا وگاس ہوندا ہے, او کھڑدی ہے. تو سب تو پہلا پوائنٹ ہے اپنی دیہی نو ڈسپلن چ لیانا. کھانا پینا بولنا چلنا سننا دیکھنا اتحاد. آؤ اس تو بعد, کیونکہ مہاراج جی نے آخیا پانڈا توہے, اس پانڈے نو تونا ہے. یہ شریر روپی پانڈا ہے, اندروں میلا ہویا پیا ہے, اس نو صاف کرنا ہے, اس دیا آتاں نو صاف کرنا ہے. سو اس پانڈے نو یوگ بنانا ہے کہ اس کے نام روپی امرت پی سکے. بیس دھوپ دے تو دھو دے کو جاو, اس پانڈے نو دھوو سگندھی دیو, اس دے وچ واہگرو دے پیار دی سگندھی ہووے, شب گناں دی سگندھی ہووے, نمرتا دی سگندھی ہووے. اس پانڈے چ نمرتا ہووے, اس پانڈے دے وچ کیئرنگنیس ہووے, گیونگنیس ہووے, اس پانڈے دے وچ فرگیونگنیس ہووے, معافی ہووے, اس پانڈے دے وچ تمام قسم دے گن ہون, اس پانڈے دے اندر شردا ہووے, کہندے تاں اے جا کے پانڈا شدھ ہوندا ہے. تے جدوں اے پانڈا شدھ ہوندا ہے, تسی ایک لیول تے کم کر لیا, ہن اگلا ہے دوسرا لیول, وہ ہے مائنڈ دا. مائنڈ دی ساڈی بہت وڈی پرابلم ہے. گرو تیگ بہادر صاحب مہاراج آخدے ہن

ਨਿਸਬਾ ਸਿਰ ਬਿਖੀਅਨ ਕੋ ਧਾਵਤ ਕੇ ਬਿਦੇਰੋ ਕੋਤਾ ਹੈ। ਐ ਮਾਂ ਮੇਰਾ ਮਨ ਮੇਰੇ ਵਸ ਚ ਨਹੀਂ, ਸਾਡੇ ਜਿਹੜੇ ਖਿਆਲ ਹਨ ਉਹ ਬੜੀ ਸ਼ਕਤੀ ਰੱਖਦੇ ਹਨ। ਖਿਆਲਾਂ ਦਾ ਇੱਕ ਟ੍ਰੈਫਿਕ ਹੈ, ਸਮਝ ਲਓ ਅਸੀਂ ਉਸ ਟ੍ਰੈਫਿਕ ਦੇ ਦਰਮਿਆਨ ਚ ਖੜੇ ਹਾਂ। ਉਹ ਟ੍ਰੈਫਿਕ ਸਾਨੂੰ ਹਿੱਟ ਕਰਦਾ ਹੈ, ਕੋਈ ਖਿਆਲ ਕਿੱਧਰ ਨੂੰ ਲੈ ਜਾਂਦਾ ਹੈ, ਕੋਈ ਕਿੱਧਰ ਨੂੰ ਲੈ ਜਾਂਦਾ ਹੈ, ਕੋਈ ਕਿੱਧਰ ਨੂੰ ਲੈ ਜਾਂਦਾ ਹੈ। ਹਰੇਕ ਖਿਆਲ ਦਾ ਆਪਣਾ ਇਨਫਲੂਐਂਸ ਹੈ। ਕੋਈ ਖਿਆਲ ਸਾਨੂੰ ਡਿਪਰੈਸ ਕਰ ਦਿੰਦਾ ਹੈ, ਕੋਈ ਖਿਆਲ ਸਾਨੂੰ ਐਂਗਜ਼ਾਇਟੀ ਦੇ ਦਿੰਦਾ ਹੈ, ਕੋਈ ਖਿਆਲ ਸਾਨੂੰ ਸੈਡ ਕਰ ਦਿੰਦਾ ਹੈ, ਕੋਈ ਖਿਆਲ ਸਾਨੂੰ ਵਰੀਡ ਕਰ ਦਿੰਦਾ ਹੈ। ਸਭ ਖਿਆਲ ਹੀ ਖਿਆਲ ਹਨ। ਮਨ ਜਿਹੜਾ ਹੈ ਉਹ ਟਿਕਾਓ ਚ ਨਹੀਂ ਹੈ, ਸਟਿਲਨੈਸ ਦੇ ਵਿੱਚ ਨਹੀਂ ਹੈ। ਬਹੁਤ ਧਿਆਨ ਦੇ ਨਾਲ ਸੁਣਨਾ ਕਿ ਮਨ ਦੇ ਨਾਲ ਫਿਰ ਕੀ ਕੀਤਾ ਜਾਏ, ਇਸ ਨੂੰ ਟਿਕਾਉਣ ਦੀ ਕੀ ਵਿਧੀ ਹੈ, ਕਿਹੜਾ ਅਭਿਆਸ ਹੈ। ਆਓ ਆਪ ਜੀ ਨੂੰ ਮੈਂ ਦੋ ਤਿੰਨ ਲਾਈਨਾਂ ਅੱਜ ਅਰਜ਼ ਕਰਾਂਗਾ, ਉਹਨਾਂ ਨੂੰ ਲੈ ਕੇ ਹੀ ਪ੍ਰੈਕਟਿਸ ਕਰਨਾ, ਤਾਂ ਕਿ ਸਿੰਪਲ ਸਿੰਪਲ ਟੈਕਨੀਕਸ ਅਰਜ਼ ਕੀਤੀਆਂ ਜਾਣ, ਤਾਂ ਕਿ ਉਹਨਾਂ ਨੂੰ ਆਪ ਐਕਸਰਸਾਈਜ਼ ਕਰ ਸਕੋ। ਲਗਾਤਾਰ 3-4-6 ਮਹੀਨੇ ਤੱਕ ਐਕਸਰਸਾਈਜ਼ ਕਰਨ ਦੇ ਨਾਲ ਯੂ ਵਿਲ ਫਾਈਂਡ ਏ ਗ੍ਰੇਟ ਡਿਫਰੈਂਸ ਇਨ ਯੂਅਰ ਕੁਆਲਿਟੀ ਆਫ ਮਾਈਂਡ ਐਂਡ ਯੂ ਵਿਲ ਅਚੀਵ ਸਟਿਲਨੈਸ ਆਫ ਮਾਈਂਡ। ਅਭਿਆਸ ਕੀ ਹੈ? ਬਾਣੀ ਚ ਇਸ ਤਰ੍ਹਾਂ ਆਖਿਆ,

0: ਜਦੋਂ ਇਹ ਥਾਟ ਆਉਣ ਲੱਗੇ ਉਦੋਂ ਹੀ ਆਖੋ ਮਨ ਕਿੱਥੇ ਚੱਲਣਾ, ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਘਰੇ ਹੀ ਰਹੋ, ਅੰਦਰ ਹੀ ਰਹੋ। ਕਹਾਂ ਚਲੋ ਮਨ, ਰਹੋ ਘਰੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਉਦੋਂ ਮਨ ਨੂੰ ਕਮਾਂਡ ਕਰੋ, ਮਨ ਨੂੰ ਆਖੋ ਕਿ ਮਨ ਰੇ ਥਿਰ ਰਹੋ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਇੱਥੇ ਰਹੋ, ਬੀ ਪ੍ਰੈਜੈਂਟ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਮਤ ਜਾ ਕਿਤੇ ਵੀ, ਇੱਥੇ ਰਹਿ। ਫਿਰ ਜਦੋਂ ਮਨ ਜਾਣ ਲੱਗੇ ਉਦੋਂ ਇਹਨਾਂ ਦੋਵਾਂ ਪੰਕਤੀਆਂ ਨੂੰ ਇਸਤੇਮਾਲ ਕਰਨਾ, ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਇਹ ਤੁਸੀਂ ਤਾਂ ਹੀ ਕਰ ਸਕੋਗੇ ਇਫ ਯੂ ਆਰ ਵਾਚਿੰਗ ਦਾ ਮਾਇੰਡ, ਜੇ ਤੁਸੀਂ ਇਫ ਯੂ ਹੈਵ ਕਲੋਜ਼ਡ ਆਈ ਔਨ ਦਾ ਮਾਇੰਡ, ਜਦੋਂ ਮਨ ਚ ਕੋਈ ਖਿਆਲ ਆਏਗਾ ਫੌਰਨ ਲਾਈਨ ਰਿਪੀਟ ਕਰ ਦਿਓ ਕਿ ਮਨ ਰੇ ਫਿਰ ਰਹੋ, ਟਿਕੇ ਰਹੋ। ਸੋ ਤੁਸੀਂ ਮਨ ਦੇ ਉੱਤੇ ਸਵਾਰ ਹੋ ਗਏ ਹੋ। ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਉਤਨਾ ਉਤਨਾ ਮਨ ਜੋ ਹੈ ਅੰਡਰ ਕੰਟਰੋਲ ਆਉਂਦਾ ਜਾਏਗਾ, ਥਾਟਸ ਅੰਡਰ ਕੰਟਰੋਲ ਆ ਜਾਣਗੇ, ਥਾਟਸ ਘੱਟ ਜਾਣਗੇ। ਥਾਟਸ ਦਾ ਹੀ ਰੌਲਾ ਹੈ ਔਰ ਥਾਟਸ ਦੀ ਡਿਸਟਰਬੈਂਸ ਹੈ। ਜਦੋਂ ਉਹ ਹਟ ਜਾਏਗੀ ਤੇ ਮਨ ਦੇ ਅੰਦਰ ਇੱਕ ਸ਼ਾਂਤੀ ਹੋਏਗੀ, ਇੱਕ ਟਿਕਾਓ ਹੋਏਗਾ, ਇੱਕ ਖਾਲੀਪਨ ਹੋਏਗਾ। ਉਸ ਦੇ ਵਿੱਚ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਮਨ ਤੋਂ ਜੋ ਡੀਪਰ ਲੈਵਲ ਹੈ ਆਤਮਾ ਦਾ, ਉਸ ਦੀਆਂ ਗਲਿੰਪਸ ਆਉਣੀਆਂ ਸ਼ੁਰੂ ਹੋ ਜਾਣਗੀਆਂ, ਉਸ ਦੀ ਦੀਦਾਰ ਹੋਣੇ ਸ਼ੁਰੂ ਹੋ ਜਾਣਗੇ। ਸੋ ਮਹਾਰਾਜ ਜੀ ਮਨ ਦੇ ਮੁਤਲਕ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਜਪੋ ਤਾਂ ਇੱਕੋ ਨਾਮ ਆ, ਨਾਮ ਜਪਣਾ ਹੈ, ਪਰ ਨਾਮ ਜਪਣ ਦੇ ਵਾਸਤੇ ਸਭ ਤੋਂ ਪਹਿਲਾਂ ਭਾਂਡਾ ਤਿਆਰ ਕਰਨਾ ਹੈ, ਜੋ ਹੈ ਬਾਡੀ, ਔਰ ਉਸ ਤੋਂ ਬਾਅਦ ਸਮਝ ਲਓ ਕਿ ਇਹ ਬਹੁਤ ਹੀ ਸੂਖਸ਼ਮ ਪੜ੍ਹਾਈ ਹੈ, ਜਿਸ ਦੇ ਵਾਸਤੇ ਤੁਹਾਡੀ ਸੁਰਤੀ ਦਾ ਟਿਕਾਓ ਬੜਾ ਲਾਜ਼ਮੀ ਹੈ। ਪਰ ਅਗਰ ਤੁਹਾਡੇ ਆਲੇ ਦੁਆਲੇ ਕੋਈ ਸ਼ੋਰ ਮਚਾ ਰਿਹਾ ਹੋਵੇ, ਕੋਈ ਡਿਸਟਰਬੈਂਸ ਪੈਦਾ ਕਰ ਰਿਹਾ ਹੋਵੇ, ਤੇ ਤੁਸੀਂ ਕਿਸ ਤਰ੍ਹਾਂ ਪੜ੍ਹ ਸਕਦੇ ਹੋ? ਪੜ੍ਹਨ ਦੇ ਵਾਸਤੇ ਤੁਹਾਨੂੰ ਕੁਆਈਟਨੈਸ ਚਾਹੀਦੀ ਹੈ, ਡਿਸਟਰਬੈਂਸ ਨਹੀਂ ਚਾਹੀਦੀ। ਪਰ ਇਹ ਰੱਬੀ ਵਿਦਿਆ ਹੈ, ਸਪਿਰਚੁਅਲ ਐਜੂਕੇਸ਼ਨ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਲੀਮ ਹੈ। ਔਰ ਉੱਥੇ ਮਨ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਮਨ ਦੌੜਾ ਫਿਰਦਾ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਜਦੋਂ ਰੌਲਾ ਪਾਉਂਦੇ ਹਨ ਸਾਨੂੰ ਕਹਿਣਾ ਪੈਂਦਾ ਨਾ, ਟਿੱਕ ਕੇ ਬੈਠ ਜਾਓ, ਅਸੀਂ ਬੜਾ ਜ਼ਰੂਰੀ ਕੰਮ ਕਰਦੇ ਹਾਂ, ਇਸ ਤਰ੍ਹਾਂ ਮਨ ਨੂੰ ਕਹਿਣਾ ਪੈਂਦਾ ਹੈ ਕਿ ਇਹ ਮਨ ਬੱਚੇ ਟਿੱਕ ਕੇ ਬੈਠ ਜਾ, ਇਸ ਨੂੰ ਟਿਕਾਣਾ ਪੈਂਦਾ ਹੈ। ਮਹਾਰਾਜ ਜੀ ਨੇ ਮਨ ਨੂੰ ਬੱਚਾ ਆਖਿਆ ਹੈ। ਸੋ ਸਾਰੇ ਸਾਡੇ ਆਪਣੇ ਅੰਦਰ ਅਸੀਂ ਬੱਚੇ ਹੀ ਹਾਂ, ਕਿਉਂਕਿ ਜੇ ਮਨ ਸਾਡੇ ਅੰਦਰ ਹੈ ਤੇ ਮਨ ਨੂੰ ਬੱਚਾ ਆਖਦੇ ਹਾਂ। ਕਾਇਆ ਨਗਰ ਇੱਕ ਬਾਲਕ ਵਸਿਆ, ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਹਾਈ। ਇਹ ਕਾਇਆ ਨਗਰੀ ਦੇ ਅੰਦਰ ਜਿਹੜਾ ਮਨ ਰੂਪੀ ਬਾਲਕ ਹੈ ਨਾ, ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ। ਜਦ ਇਹ ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ, ਇਤਨੀ ਡਿਸਟਰਬੈਂਸ ਕ੍ਰੀਏਟ ਕਰਕੇ ਰੱਖਦਾ ਹੈ ਅੰਦਰ, ਤੇ ਸੁਰਤੀ ਕਿਵੇਂ ਟਿਕ ਜਾਏ? ਸੁਰਤੀ ਅਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਿਵੇਂ ਕਰ ਲਵੇ? ਉਸ ਤਾਂ ਬਾਣੀ ਦੇ ਵਿੱਚ ਅਭਿਆਸ ਦੱਸਦੇ ਹਨ ਕਿ ਮਨ ਰੂਪੀ ਬਾਲਕ ਨੂੰ ਆਖੋ ਇੱਕ ਬੈਠ, ਉਸ ਉੱਤੇ ਧਿਆਨ ਦੇ ਕੇ ਰੱਖੋ, ਉਸ ਦੇ ਉੱਤੇ ਸਵਾਰ ਹੋ ਜਾਓ, ਕਿ ਸਾਰੇ ਦਿਨ ਦੇ ਵਿੱਚ ਇੱਕ ਪਲ ਵੀ ਐਸਾ ਨਾ ਹੋਵੇ ਜਦੋਂ ਕਿ ਤੁਹਾਡਾ ਧਿਆਨ ਆਪਣੇ ਮਨ ਵੱਲ ਨਾ ਹੋਵੇ, ਨੋ ਮੈਟਰ ਵਟ ਯੂ ਆਰ ਡੂਇੰਗ। ਪਰ ਇਹ ਮਨ ਨੂੰ ਜੋ ਹੈ, ਇਸ ਨੂੰ ਇੱਕ ਪਲ ਦੇ ਵਾਸਤੇ ਵੀ ਆਪਣੀ ਅੱਖਾਂ ਤੋਂ, ਆਪਣੇ ਧਿਆਨ ਤੋਂ ਓਹਲੇ ਨਹੀਂ ਕਰਨਾ, ਇਸ ਦੀ ਆਦਤ ਬਣਾਉਣੀ ਹੈ। ਆਦਤ ਬਣਾਉਂਦੇ ਆ 2-4 ਮਹੀਨਿਆਂ ਦੇ ਵਿੱਚ, 6 ਮਹੀਨਿਆਂ 'ਚ ਇਹ ਅਭਿਆਸ ਬਹੁਤ ਪੱਕ ਜਾਂਦਾ ਹੈ, ਬਹੁਤ ਪੱਕ ਜਾਂਦਾ ਹੈ ਜੋ ਰੈਗੂਲਰਲੀ ਇਸ ਨੂੰ ਕਰਨਗੇ। ਉਦੋਂ ਹੀ ਆਖਣਾ ਹੈ ਕਹਾਂ ਚਲੋ ਮਨ, ਰਹੋ ਘਰੇ, ਕਿਉਂਕਿ ਯੂ ਵਿਲ ਐਕਸਪੀਰੀਅੰਸ ਇੱਕ ਥਾਟ ਮੇਰੇ ਅੰਦਰ ਚੱਲ ਰਿਹਾ ਹੈ, ਐਂਡ ਦੇਰ ਇਜ਼ ਨੋ ਨੀਡ ਫਾਰ ਦਿਸ ਥਾਟ। ਆਪਣੇ ਮਨ ਨੂੰ ਤੁਸੀਂ ਕਹੋਗੇ ਵੀ ਕਿਉਂ, ਕੀ ਗੱਲ ਹੈ? ਉੱਥੇ ਤੁਸੀਂ ਮਨ ਦੀ ਜੋ ਉਹ ਐਨਰਜੀ ਹੈ ਉਸ ਦੇ ਲਈ ਓਬਸਟੈਕਲ ਖੜਾ ਕਰ ਦਿੱਤਾ। ਯੂ ਹੈਵ ਬਿਕਮ ਦਾ ਓਬਸਟੈਕਲ ਫਾਰ ਦਾ ਮਾਇੰਡ, ਬਿਕੋਜ਼ ਯੂ ਆਰ ਨਾਓ ਵਾਚਿੰਗ ਇਟ ਐਂਡ ਬ੍ਰੇਕਿੰਗ ਇਟ। ਤੁਹਾਡਾ ਦੇਖਣਾ ਹੀ ਮਾਇੰਡ ਨੂੰ ਜੋ ਹੈ ਉਹ ਖਤਮ ਕਰਨਾ ਸ਼ੁਰੂ ਕਰ ਦੇਗਾ, ਸੀਜ਼ ਹੋਣਾ ਸ਼ੁਰੂ ਕਰ ਦੇਗਾ, ਅਤੇ ਉਸ ਦੇ ਅੰਦਰ ਇੱਕ ਥਾਟ ਤੋਂ ਬਾਅਦ ਕਿਤਨੀ ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ। ਜਿਨ੍ਹਾਂ ਨੇ ਇਹ ਅਭਿਆਸ ਕੀਤਾ ਉਹਨਾਂ ਨੂੰ ਪਤਾ ਹੈ, ਇੱਕ ਥਾਟ ਨੂੰ ਉਹ ਵਾਚ ਕਰ ਰਹੇ ਹਨ ਔਰ ਉਸਨੂੰ ਉੱਥੇ ਹੀ ਉਹਨਾਂ ਨੇ ਖਤਮ ਕਰ ਦਿੱਤਾ ਹੈ। ਦੈਨ उस तो बाद जो दूसरा थॉट है, कितनी देर तक दूसरा थॉट नहीं आएगा, वो टोटल साइलेंस का टाइम होता है अंदर, और उस साइलेंस दे विच स्टिल जो एक्सपीरियंस करने वाली जो साड़ी कॉन्शियसनेस है, फिर असी उसनु एक्सपीरियंस करते हैं. सो देन द एक्सपीरियंसर इज द वन विच इज एक्सपीरियंस्ड. सो दूसरा अभ्यास है मंद, और तीसरा अभ्यास है गुरु बाबा जी आखते हैं सुरती का, क्योंकि अगर दो इंसान गलबात कर रहे हैं, एक दी सुरत उत्थे नहीं है, ध्यान उत्थे नहीं है, अटेंशन उत्थे नहीं है, तो एक बंदा कुछ कही जाता है, एक बंदा सुनदा सुनदा भी उसनु कुछ नहीं पता चलता. बाद अगर उसनु दूसरा इंसान पूछता है कि मैं की क्या, तो वो बड़ा एम्बेरेस होता है कि मैंने तो पता ही नहीं चलिया कि की क्या है, क्योंकि सुरति उत्थे प्रेजेंट नहीं सी, ध्यान उत्थे प्रेजेंट नहीं सी, इस करके वो गल कही हुई भी असी रजिस्टर नहीं की थी. कई दफा असी सामने कुछ देखते हैं पर साडा ध्यान कितने हुंदा होर है, फिर भी असी देखने दे बावजूद भी चीज देखी नहीं हुंदी, क्योंकि ध्यान कितने होर सी. सो तीसरी साधना है ध्यान. इस शब्द दे विच महाराज जी ने पहली ही लाइन च यह तीन गल्लां आख दित्तियां. नाम जपण दे वास्ते जो मैथड है, सब तो पहला अपनी बॉडी नूं साधो, शेप अप करो, इस दीयां हैबिट्स नूं ठीक करो, इस नूं मास्टर करो, इस दे उत्ते अपना कंट्रोल अचीव करो, सेंसेस दे प्लेजर जो सानू ड्रैग करदे हन उन्हां उत्ते अपना कंट्रोल करो. दूसरा है माइंड, जिसकी मैं आप जी की सेवा च अर्ज कर चुका हां, उस अभ्यास नूं करो, अपने विचारां नूं अलग बैठ के सिर्फ देखो. ए पहली दफा ए फिनोमिनन होएगा कि यू विल बी सेपरेट फ्रॉम योर थॉट्स जस्ट वाचिंग देम. अते जो थॉट्स हन ओ ताही आ सकते हैं अगर उन्होंने को वाच ना करे. थॉट्स कैन ओनली अकर इन योर एबसेंस, अदरवाइज दे कैन नॉट. इफ यू आर प्रेजेंट वाचिंग देन देर इज नो रूम फॉर द थॉट बिकॉज द प्लेस इज ऑलरेडी बींग ऑक्यूपाइड बाई यू. सो तीसरी प्रैक्टिस है सुरती दी, क्योंकि अकाल पुरख वाहिगुरु साढ़े अंदर भी है, साढ़े बाहर भी है, पर वो नजर क्यों नहीं आता, नजर क्यों नहीं आता, साड़ी सुरती च नहीं आता. तो महाराज जी आखते हैं अपने जीवन दे विच एक नवी चीज पैदा करो, नवी चीज ग्रो करो, जेड़ी एक नवे किस्म की सुरती है, नवे किस्म की सुरती. उस दे लिए सिंपल लफ्जां दे विच मैं आखा, फिर मैं बाणी की लाइन भी आखांगा. महाराज जी आखते हैं अपनी सुरती की सुरती रखनी शुरू कर दो. सोचो पहला इसनु दास की अर्ज कर रहा है, जिस तरह साडा बच्चा बाहर खेड रहा है ना, असी उसकी सुरत रखते हैं कि कित्थे है, किधर नू जा रहा है, किधर नू खेड रहा है. एक है साड़ी सुरती, कहते हैं सुरती दी सुरती रखो. बड़ा सटल अभ्यास है, हर वेले सुरती नू देखो कि सुरती कित्थे है. तो तुसी असी की अचीव करांगे, एक नवी सुरती जो सुरती नू देखदी है. पहला साड़ी सुरती नू कोई देखण वाला नहीं, कदे किते है, कदे किते है, कदे किते है, कदे किते है. नाउ एक होर सुरती डिवेलप हो गई है जिहड़ी सुरती नू देखदी है. उस दे लई ए टेक्नीक गुरु बाबा नानक देव जी महाराज दी है. कहिंदी सुर कहिंदे हन सुरती सुरत रलाई है एत, ਇਹ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ. ਕਹਿੰਦੇ ਆਪਣੀ ਸੁਰਤ ਦੇ ਉੱਤੇ ਸੁਰਤ ਨੂੰ ਰਲਾ ਦਿਓ, ਸੁਰਤ ਨੂੰ ਰੱਖ ਦਿਓ. ਸੁਰਤੀ ਸੁਰਤ ਰਲਾਈ ਹੈ ਏਤ, ਆਪਣੀ ਸੁਰਤ ਦੇ ਉੱਤੇ ਸੁਰਤ ਰੱਖੋ. ਇਹ ਅਭਿਆਸ ਹਰ ਵੇਲੇ ਕਰੋ, ਯਾਨੀ ਆਪਣੇ ਧਿਆਨ ਦਾ ਧਿਆਨ ਰੱਖੋ ਵੀ ਧਿਆਨ ਕਿੱਥੇ ਹੈ. क्योंकि जितनी देर तक ध्यान अते सुरती बहुत बारीक बहुत मन्यूटली अपनी सुरती नू अपने ध्यान नू नहीं देख सकते उतनी देर तक वो आत्मा जिही सूक्ष्म चीज नू नहीं देख सकते होनी चाहिए। उस दे वास्ते ए अभ्यास है। महाराज जी ने अपनी बाणी दे विच सानू जो फरमाया है आप जी की सेवा च मैं दसदा हाँ कि इसे ही शब्द दे विच गुरु साहब ने यह तिने चीजा आखिया। नंबर एक भांडा धोए बैस धूप देवो अपने इस भांडे नू शुद्ध करो तो दूधे को जावो। जे भांडा मैला है शुद्ध नहीं है उस दुध पाया कि खराब नहीं हो जाएगा। फिर कहते हैं दूध कर्म फुन सुरत समायन होए निराश जमावो। दूध कर्म कहते जेडे तुहाडे कर्म हैं ना कर्म की हैं बोलना यह भी तो कर्म ही है ना। सारी इंट्रैक्शन जितनी भी है साड़ी ह्यूमन लाइफ दे विच ओ साड़े कर्म हन। केंदे ओ दुध वर्गे सच्चे सुच्चे पवित्र होने चाहिए हन। दुध वर्गे साफ दुध वर्गे निर्मल कर्म हों। झूठ ना बोलिया जाए कौड़ा ना बोलिया जाए फिक्का ना बोलिया जाए होमे च ना बोलिया जाए किसी का दिल ना दुखाया जाए दुख ना दे किसे जी पत स्यों कर जावो। कहिंदे किसे नू भी कदे तो तो दुख ना पहुंचे तां तुसी पत दे नाल वाहिगुरु दे घर च जा सकदे हो। तो अगर कोई शख्स हर्ट हुंदा है ते ओ निर्मल कर्म नहीं है दुध वर्गे कर्म नहीं है। कहिंदे तुहाडे कर्म दुध वर्गे होने चाहिए। सो दुध की है दुध वर्गे कर्म। भांडा की है यह शरीर यह साफ सुथरा होवे फिर दुध कर्म जो हैं दुध वर्गे ओ इस दे विच दुध पाया होवे फिर मक्खन कढ़न दे वास्ते असीं उस दुध नू जाग लगाने हैं। उस दुध नू जाग लगाने ना दही पाके कहिंदे उस दुध नू जाग किवें लगाना है ताकि दही बने। शुभ कर्म हो गया दुध शरीर हो गया भांडा हुण जाग लगाना है। कहिंदे सुरती दा जाग लगाओ सुरती दा जाग लगाओ जिहड़ी इस दुध नू तब्दील करके उस फॉर्म च कर देगी जिथों मक्खन ने निकलना है। रब है मक्खन और रब मक्खन दे वास्ते महाराज ने यह सिनेरियो साडे सामने रखा है यह सिमली दिती है। कहिंदे सुरत समायन समायन दा मतलब हुंदा है जाग लगाना। पांडा तुहे बैस धूप देवो तो दूधे को जावो। दूध कर्म फुन सुरत समायन कहिंदे दुध तुहाडे पास आ गया शुभ कर्म वो है दुध। फुन सुरत समायन सुरती दी आदत सुरती दा अभ्यास एक ऐसा जाग है जिहड़ा तुसी लगा दो। हर वेले अपनी सुरती दी सुरत रखो कि सुरती की कर रही है सुरती की देख रही है सुरती की सोच रही है। सुरती दी सुरत रखो ध्यान दा ध्यान रखो ए दो गल्लां याद रखो। सुरती दी सुरत रखो ए किवें होएगा। हुण लंगर छकदे हो ते लंगर असीं हत्थां नाल छक रहे हां दंदां नाल चबा रहे हां पर सुरती नाल की कर रहे हैं। सुरती कित्थे है नाल दी नाल भी कम कर लो। लंगर मैं छक रहे हां सुरती कित्थे है ते जे सुरती उत्थे लंगर नहीं छक रही ते सुरती नूं वापस लै आओ। कि सुरती भी उत्थे ही प्रेजेंट होवे जिथे तुसी बैठे हो जिथे लंगर छक रहे हो ताकि तुहाडी सुरती उस टोटल जो एक्सपीरियंस नू एक्सपीरियंस करे कि तुसी बुरकी तोड़ रहे हो उसनू मूंह च पा रहे हो उसनू चबा रहे हो। सुरती शुड बी पार्ट ऑफ एवरीथिंग बट वेन वी डू थिंग्स वी आर एबसेंट। असी खाना खा रहे हुन्ने हां सुरती करके असी किते होर हुन्ने हां प्रेजेंट नहीं हुन्ने। सुरती दा अभ्यास इस तरह करना है हर चीज दे विच सुरत नू उत्थे प्रेजेंट रखना है सुरती दे उत्ते सुरत रखनी है। इशनान कर रहे हो तो सुरती नू देखना है कि सुरत कित्थे है। इशनान ही कर रही है जां कुछ और कर रही है। सैर कर रहे हो उदो सुरती नू देखना है कि सुरती सैर ही कर रही है जां कितें होर है। सैर असी सिंगापुर च कर रहे होइए तो सुरती करके इंडिया च तुरे फिरते होइए सुरती भी उत्थे ही होवे। यह है सुरती दा अभ्यास। यानी कुछ भी करना है उस दे विच ਇਹ ਧਿਆਨ ਰੱਖਣਾ ਕਿ ਸੁਰਤੀ ਉੱਥੇ ਹੀ ਹੈ ਜਾਂ ਕਿਤੇ ਹੋਰ ਤੇ ਨਹੀਂ। ਸੁਰਤ ਸਮਾਇਣ ਕਹਿੰਦੇ ਸੁਰਤੀ ਦਾ ਜਾਗ ਲਗਾ ਦਿਓ, ਦੁੱਧ ਕਰਨ ਤੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਕਹਿੰਦੇ ਇਤਨਾ ਕੁਛ ਕਰਨ ਤੋਂ ਬਾਅਦ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਸਾਧਨਾ ਕਰਨ ਤੋਂ ਬਾਅਦ ਨਾਮ ਜਪਿਆ ਜਾਏਗਾ। ਤਾਂ ਫਿਰ ਨਾਮ ਜਪਣਾ ਹੈ ਅਸੀਂ ਕਿਵੇਂ? ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਵੋ। ਇਹ ਮਨ ਇੰਟੀ ਹਾਥ ਕਰੋ, ਇੰਟੀਆਂ ਜਦੋਂ ਪੰਜਾਬ ਦੇ ਵਿੱਚ ਬੀਬੀਆਂ ਮਧਾਣੀ ਦੇ ਨਾਲ ਦੁੱਧ ਰਿੜਕਦੀਆਂ ਸਨ ਤੇ ਉਹ ਰੱਸੀ ਨੂੰ ਆਖਦੇ ਹਨ ਨੇਤਰਾ, ਉਸ ਰੱਸੀ ਦੇ ਦੋਨੇ ਐਂਡਸ ਦੇ ਉੱਤੇ ਛੋਟੀਆਂ ਛੋਟੀਆਂ ਲੱਕੜੀ ਦੀਆਂ ਗੁੱਲੀਆਂ ਬਣੀਆਂ ਹੁੰਦੀਆਂ ਸਨ, ਉਹਨਾਂ ਨੂੰ ਇੰਟੀ ਆਖਦੇ ਹਨ। ਕਹਿੰਦੇ ਮਨ ਨੂੰ ਜਦੋਂ ਰਸਨਾ ਦੇ ਨਾਲ ਨਾਮ ਜਪਣਾ ਹੈ, ਇਸ ਤਰ੍ਹਾਂ ਪਕੜ ਕੇ ਰੱਖਣਾ ਹੈ ਜਿਸ ਤਰ੍ਹਾਂ ਦੋਨੇ ਹੱਥਾਂ ਦੇ ਨਾਲ ਬੀਬੀਆਂ ਨੇ ਉਹ ਲੱਕੜੀ ਦੀਆਂ ਇੰਟੀਆਂ ਪਕੜੀਆਂ ਹੁੰਦੀਆਂ ਸਨ ਤੇ ਰੱਸੀ ਹੁੰਦੀ ਹੈ ਨੇਤਰਾ। ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਨੇਤਰਾ ਇਹ ਹੈ ਰੱਸੀ ਇਹ ਹੈ ਕਿ ਕਿਤੇ ਤੁਹਾਨੂੰ ਨੀਂਦ ਨਾ ਆ ਜਾਏ। ਭਾਵ ਮਨ ਨੂੰ ਇਤਨਾ ਘੁੱਟ ਕੇ ਰੱਖਣਾ ਹੈ ਕਿ ਮਨ ਤੁਹਾਡੇ ਖਿਆਲ ਚੋਂ ਬਾਹਰ ਨਾ ਜਾਏ, ਤੁਸੀਂ ਐਬਸੈਂਟ ਮਾਈਂਡਡ ਨਾ ਹੋ ਜਾਓ। ਇਸ ਦਾ ਮਤਲਬ ਹੈ ਕਿ ਨੀਂਦ ਨਾ ਆ ਜਾਏ। ਫਿਰ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਫਿਰ ਕਹਿੰਦੇ ਹਨ ਰਸਨਾ ਦੇ ਨਾਲ ਵਾਹਿਗੁਰੂ ਸ਼ਬਦ ਦਾ ਨਾਮ ਜੋ ਗੁਰੂ ਤੋਂ ਪ੍ਰਾਪਤ ਹੋਇਆ ਹੈ ਉਸਨੂੰ ਜਪਣਾ ਸ਼ੁਰੂ ਕਰੋ। ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਦੋਂ ਫੁੱਲ ਅਵੇਅਰਨੈਸ ਦੇ ਨਾਲ ਆਖਣਾ ਹੈ। ਤੁਹਾਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਸ਼ਬਦ ਕਹਿ ਰਹੇ ਹੋ ਔਰ ਕਿਹਾ ਹੈ। ਐਸਾ ਨਾ ਹੋਵੇ ਕਿ ਇੱਕ ਦਫਾ ਵੀ ਵਾਹਿਗੁਰੂ ਸ਼ਬਦ ਕਿਹਾ ਹੋਵੇ ਔਰ ਤੁਹਾਡੀ ਅਵੇਅਰਨੈਸ ਦੇ ਵਿੱਚ ਨਾ ਹੋਵੇ, ਤੁਹਾਡੀ ਸੁਰਤੀ ਵਿੱਚ ਨਾ ਹੋਵੇ। ਹਰ ਵਕਤ ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਹ ਧਿਆਨ ਦੇ ਨਾਲ ਆਖਣਾ ਹੈ ਔਰ ਉਸਨੂੰ ਸੁਣਨਾ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਵਾਹਿਗੁਰੂ ਸ਼ਬਦ ਆਖਿਆ ਹੈ। ਪਹਿਲੀ ਸਟੇਜ ਹੈ ਵਾਹਿਗੁਰੂ ਦੇ ਨਾਮ ਜਪਣ ਦੀ, ਸਿਮਰਨ ਕਰਨ ਦੀ, ਉਹ ਹੈ ਬੋਲ ਕੇ। ਉਸਨੂੰ ਮੇਰੀ ਸੁਜੈਸ਼ਨ ਇਹ ਹੈ ਕਿ 6 ਮਹੀਨੇ ਤੋਂ ਲੈ ਕੇ 9 ਮਹੀਨੇ ਜਾਂ ਸਾਲ ਤੱਕ ਪਹਿਲਾ ਸਾਲ ਜੋ ਹੈ ਉਹ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ, ਬੋਲ ਕੇ, ਤਾਂ ਕਿ ਹਰ ਵਾਰ ਤੁਸੀਂ ਬੋਲੋ ਉਸਦਾ ਪੇਸ ਬਹੁਤ ਤੇਜ਼ ਨਹੀਂ ਰੱਖਣਾ। ਮਾਲਾ ਲੈ ਲਓ ਵੱਡੀ ਜਾਂ ਛੋਟੀ, ਲੇਕਿਨ ਉਸਦਾ ਜੋ ਪੇਸ ਹੈ ਉਹ ਬਹੁਤਾ ਜ਼ਿਆਦਾ ਤੇਜ਼ ਨਾ ਹੋਵੇ, ਕਿਤੇ ਬਹੁਤ ਤੇਜ਼ ਤੇਜ਼ ਤੇਜ਼ ਤੇਜ਼ ਕਹਿੰਦੇ ਐਸਾ ਨਾ ਹੋਵੇ ਕਿ ਮਾਇੰਡ ਜੋ ਹੈ ਉਹ ਉਸਦੇ ਵਿੱਚੋਂ ਕਿਤੇ ਹੋਰ ਪਾਸੇ ਚਲੇ ਜਾਏ। ਹਰ ਦਫਾ ਵਾਹਿਗੁਰੂ ਸ਼ਬਦ ਕਹਿਣ ਦੇ ਵੇਲੇ ਪੂਰੀ ਅਲਰਟਨੈਸ ਦੇ ਨਾਲ, ਪੂਰੀ ਅਵੇਅਰਨੈਸ ਦੇ ਨਾਲ ਵਾਹਿਗੁਰੂ ਪ੍ਰੇਮ ਦੇ ਨਾਲ ਆਖਣਾ ਹੈ। ਔਰ ਜਿਸ ਚੀਜ਼ ਨੂੰ ਵਾਹਿਗੁਰੂ ਕਿਹਾ ਹੈ ਉਹ ਹੈ ਸਾਡੇ ਅੰਦਰ ਸਾਡੀ ਆਤਮਾ, ਜੋਤ, ਜ਼ਿੰਦਗੀ, ਜੀਵਨ ਦੀ ਰੌਣ ਜੋ ਸਭਨਾਂ ਦੇ ਵਿੱਚ ਹੈ, ਉਸ ਵਸਤੂ ਦਾ ਨਾਮ ਹੈ ਵਾਹਿਗੁਰੂ ਔਰ ਉਸਨੂੰ ਆਪਣੇ ਖਿਆਲ ਚ ਲੈ ਕੇ ਆਉਣਾ ਹੈ। ਆਫਟਰ ਆਲ ਅਸੀਂ ਕਿਸੇ ਵਸਤੂ ਨੂੰ, ਕਿਸੇ ਸਬਸਟੈਂਸ ਨੂੰ, ਕਿਸੇ ਹੀ ਹੋਂਦ ਨੂੰ ਹੀ ਵਾਹਿਗੁਰੂ ਕਹਿ ਰਹੇ ਹਾਂ ਨਾ, ਉਸ ਹੋਂਦ ਨੂੰ ਵੀ ਆਪਣੇ ਮਨ ਚ ਲਿਆਉਣਾ ਹੈ। ਔਰ ਬਿਲਕੁਲ ਅਵੇਅਰਨੈਸ ਦੇ ਨਾਲ, ਖਿਆਲ ਦੇ ਨਾਲ, ਧਿਆਨ ਦੇ ਨਾਲ, ਬੇਸੁਰਤੀ ਦੇ ਨਾਲ ਵਾਹਿਗੁਰੂ ਨਹੀਂ ਆਖਣਾ। ਤੋ ਇਸ ਤਰ੍ਹਾਂ ਕੀਤਾ ਹੋਇਆ ਜਾਪ ਜੋ ਹੈ, ਅਗਰ ਹਰ ਰੋਜ਼ਾਨਾ ਅਸੀਂ ਆਪਣਾ ਇੱਕ ਟਾਈਮ ਸੈੱਟ ਕਰ ਲਈਏ ਕਿ 1 ਘੰਟਾ ਕਰਨਾ ਹੈ, ਅਗਰ ਅਸੀਂ ਸਾਲ ਭਰ ਕਰ ਜਾਵਾਂਗੇ ਤਾਂ ਸਾਲ ਭਰ ਦੇ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਅਭਿਆਸ ਸਾਨੂੰ ਆਤਮਕ ਮੰਜ਼ਿਲਾਂ ਚ, ਸੁਰਤੀ ਦੇ ਮੰਜ਼ਿਲਾਂ ਦੇ ਵਿੱਚ ਕਿਤੇ ਦਾ ਕਿਤੇ ਲੈ ਜਾਏ। ਕੀ ਅਸੀਂ 1 ਸਾਲ ਵੀ ਇਸ ਵਿਦਿਆ ਦੇ ਵਾਸਤੇ, ਇਸ ਪ੍ਰਾਪਤੀ ਦੇ ਵਾਸਤੇ ਡੈਡੀਕੇਟ ਨਹੀਂ ਕਰ ਸਕਦੇ? ਕੀ ਇਹ ਸਾਡਾ ਫਰਜ਼ ਨਹੀਂ ਬਣਦਾ ਕਿ ਬਾਬਾ ਜੀ ਦੀ ਸਾਰੀ ਬਾਣੀ ਚ ਇਹੀ ਗੱਲ ਆਖੀ ਗਈ, ਨਾਨਕ ਕੇ ਕਰ ਕੇਵਲ ਨਾਮ, ਸਿਰਫ ਨਾਮ ਹੀ ਨਾਮ ਹੈ, ਫਿਰ ਅਸੀਂ ਕਦੋਂ ਜਪਾਂਗੇ? ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨਰਕ ਹੀ ਨਾ ਲੈ ਕੇ। ਸੋ ਇਹ ਜੋ ਵਿਚਾਰ ਆਪ ਜੀ ਦੇ ਸਾਹਮਣੇ ਰੱਖੇ ਹਨ, ਇਹਨਾਂ ਨੂੰ ਆਪ ਦੁਆਰਾ ਰਿਕਾਰਡਿੰਗਸ ਦੇ ਵਿੱਚੋਂ ਸੁਣ ਕੇ ਵੀ ਰਿਵਾਈਜ਼ ਕਰ ਸਕਦੇ ਹੋ। 3 ਲੈਵਲਸ ਹਨ ਜੋ ਮੈਂ ਆਪ ਜੀ ਦੀ ਸੇਵਾ ਚ ਰੱਖ ਚੁੱਕਾ ਹਾਂ। ਕਾਇਆ ਨੂੰ ਸਾਧਨਾ ਹੈ ਔਰ मन दे उत्ते निगाह रखनी है, थॉट्स दे उत्ते निगाह रखनी है, थॉट्स दे उत्ते सवार रहना है। तीसरी गल सुरती दा जाग लगाना है। दुद्ध वर्गे कर्म करने हैं, निर्मल पवित्र इतने अच्छे कर्म करने हैं कि उन्होंने कंपेयर किया जा सके दुद्ध वर्ग, और फिर उस दुद्ध नु सुरती दा जाग लगाना है। सुरती दा जाग लगाना है, सुरती दा अभ्यास करना है। इशनान करन वेले सुरती किते है, बिस्तरे उते लेटे पए हो सुरती किते है, खाना खा रहे हो सुरती किते है, कार चला रहे हो सुरती किते है, सैर कर रहे हो सुरती किते है। जिसने सुरती दा अभ्यास करना शुरू करता, उसने इसनू कंटीन्यूसली हर वक्त करना है। उस दे विच कोई फिर जो है वो टाइम अजिहा नहीं कि हुण ना कीता जाए। दिस इज ऑन गोइंग थिंग। सुरती दा अभ्यास हर वेले करना है। सुरती दा अभ्यास करद्या करद्या करद्या करद्या सुरती ने इतनी शार्प हो जाना है, इतनी कंट्रोल्ड हो जाना है, इतनी माइन्यूटली देख सकन दे उसने काबिल हो जाना है कि वही सुरती दे विच एक दिन आत्मा ने आना शुरू हो जाना है। उससे ही सुरती दे विच वो वाहिगुरु जी की जो जोत है उसने आना शुरू हो जाना है। उन ज्यादा समा नहीं है, इस करके कीर्तन की जो विचारां की लड़ी आज इत्थे संपूर्ण हुंदी है। जो टॉपिक आरंभ होया सी उसनू अज इत्थे महाराज जी की बख्शिश दे नाल असी कंप्लीट कर रहे हैं। और इन्हां विचारां नू आप अपने अभ्यास दे विच लियाओ, सुरती की साधना करो, और रोजाना अपने अपने जीवन दे विच कोई टाइम जरूर कमिट कर लो। सवेरे सूट करता है जां रात नू सूटेबल है जां दुपहरे, पर एक टाइम ऐसा होवे जो तुहाडा सिर्फ अपने वास्ते होवे। उस वक्त दे विच रोजाना वाहिगुरु शब्द का अभ्यास जो है वो नितनेम दे नाल करना है, और बहुत ध्यान दे नाल जागरूकता दे नाल करना है। और उस दे नाल नाल अगर हो सके तो गुरु बाबा जी की बाणी का अभ्यास जितना बढ़ सके गुरु ग्रंथ साहब महाराज का एक पेज रोजाना पढ़िया जाए। जे गुरु ग्रंथ साहब नहीं हैं तो गुटकियां आप तो पढ़ लिया जाए। तो इस तरह अपने मन नू हर वक्त किसी दायरे दे विच रखना है। तो इस दायरे दे विच रख के जो अभ्यास करता जाएगा उसका अंदर भी शुद्ध हुंदा जाएगा, शरीर भी उसका मंदिर बन जाएगा, शरीर उसका रब की कामणी बन जाएगा, शरीर उसका सरोवर बन जाएगा, और उस सरोवर दे विच आत्मक फुल खिलणगे, और उसकी जो जीवन की यात्रा सफल हो जाएगी। फूल चुक जी खेवा। वाहेगुरु जी का खालसा, वाहेगुरु जी की फतेह।
1: यू आर लिसनिंग टू सीकनेट रेडियो ब्रॉडकास्टिंग।
0: वाहेगुरु जी का खालसा,
1: वाहेगुरु जी की फतेह।

ਪ੍ਰਕਿਰਤੀ ਨਾਲ ਮਨੁੱਖ ਦਾ ਅਟੁੱਟ ਸੰਬੰਧ ਹੋਣ ਕਾਰਨ ਕੁਦਰਤ ਦੀ ਪ੍ਰਾਕਿਰਤਿਕ ਸਥਿਤੀ ਅਨੁਸਾਰ ਜੇਠ ਹਾੜ ਵਿਚ ਥਲ ਅਤੇ ਆਕਾਸ਼ ਦਾ ਤਪਣਾ, ਸਾਵਣ ਭਾਦੋਂ ਵਿਚ ਬੱਦਲਾਂ ਦਾ ਗਰਜਣਾ, ਰਿਮ ਜਿਮ ਕਰਕੇ ਮੀਂਹ ਦਾ ਵਰਸਣਾ, ਚੇਤ ਵੈਸਾਖ ਵਿਚ ਬਸੰਤ ਰੁੱਤੇ ਧਰਤੀ ਅਤੇ ਆਕਾਸ਼ ਦਾ ਮੌਲਣਾ, ਇਹ ਸਭ ਮਨੁੱਖ ਨੂੰ ਕਾਦਰ ਦੀ ਯਾਦ ਵਿਚ ਜੋੜਦੇ ਹਨ। ਬਸੰਤ ਨੂੰ ਸਭ ਤੋਂ ਸ੍ਰੇਸ਼ਟ ਰੁੱਤ ਸਵੀਕਾਰਦਿਆਂ ਇਸ ਨੂੰ ਰਿਤੂਰਾਜ ਵੀ ਕਿਹਾ ਜਾਂਦਾ ਹੈ। ਜਿੱਥੇ ਬਸੰਤ ਵਿਚ ਚਾਰੇ ਪਾਸੇ ਖੇੜਾ ਹੁੰਦਾ ਹੈ, ਉਥੇ ਬਸੰਤ ਰਾਗ ਗਾਇਆ ਮਨ ਨੂੰ ਖੇੜਾ ਮਿਲਦਾ ਹੈ। ਕਬੀਰ ਜੀ ਫਰਮਾਉਂਦੇ ਹਨ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਗੁਰੂ ਅਮਰਦਾਸ ਜੀ ਦਾ ਫਰਮਾਨ ਹੈ, ਬਨਸਪਤੀ ਮੌਲੀ ਚੜਿਆ ਬਸੰਤ। ਬਸੰਤ ਦੇ ਦਿਨਾਂ ਵਿਚ ਭਾਵ ਮਾਘੀ ਤੋਂ ਹਰ ਦੀਵਾਨ ਵਿਚ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਬਸੰਤ ਦੀ ਵਾਰ ਦਾ ਕੀਰਤਨ ਹੁੰਦਾ ਹੈ। ਹੋਲੇ ਮਹੱਲੇ ਤੱਕ ਵਾਰ ਪੜੀ ਜਾਂਦੀ ਹੈ। ਕਹਿੰਦੇ ਹਨ, ਜਿਸ ਬਸੰਤ ਦੀ ਵਾਰ ਗਾ ਲਈ ਉਹ ਸਦਾ ਉਮਾਹ ਵਿਚ ਰਹਿੰਦਾ ਹੈ, ਉਸਦਾ ਮਰਦਊਪੁਣਾ ਕਦੇ ਨਹੀਂ ਜਾਂਦਾ। ਇਸ ਰਾਗ ਵਿਚ ਉਹੀ ਸਰੂਪ ਨਿਸ਼ਚਿਤ ਕੀਤਾ ਗਿਆ ਹੈ ਜੋ ਹਰਿਮੰਦਰ ਸਾਹਿਬ ਜੀ ਵਿਚ ਪੁਰਾਤਨ ਸਮੇਂ ਤੋਂ ਗਾਇਆ ਜਾਂਦਾ ਰਿਹਾ ਹੈ ਅਤੇ ਸਿਆਣੇ ਕੀਰਤਨਕਾਰ ਹੁਣ ਵੀ ਗਾਉਂਦੇ ਹਨ। ਇਸ ਦੇ ਨਾਦਾਤਮਕ ਸਰੂਪ ਵਿਚ ਸਾਰੇ ਸ਼ੁੱਧ ਸਵਰ ਲੱਗਦੇ ਹਨ। ਆਰੋਹ ਵਿਚ ਰਿਸ਼ਵ ਅਤੇ ਪੰਚਮ ਵਰਜਿਤ ਹਨ। ਇਸ ਦਾ ਵਾਦੀ ਸ਼ੜਜ ਅਤੇ ਸਮਾਧੀ ਮਧਿਅਮ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ ਹੈ, ਪਰ ਬਸੰਤ ਰੁੱਤ ਵਿਚ ਕਿਸੇ ਸਮੇਂ ਵੀ ਇਸ ਰਾਗ ਨੂੰ ਗਾਇਆ ਜਾ ਸਕਦਾ ਹੈ। ਰਾਗ ਬਸੰਤ ਵਿਚ ਸ਼ਬਦ ਦਾ ਕੀਰਤਨ ਕਰ ਰਹੇ ਹਨ ਅਤੇ ਖੇੜਾ ਲਿਆ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਆਰੰਭਿਕ ਤੁਕ ਹੋ ਕਛੂ ਨਾ ਜਾਣੋ ਤੇਰੀ ਸਾਰ ਅਤੇ ਦੂਜਾ ਸ਼ਬਦ ਪੁਰਾਤਨ ਬੰਦਿਸ਼ ਵਿਚ ਗਾ ਰਹੇ ਹਨ ਭਾਈ ਨਿਰਮਲ ਸਿੰਘ ਜੀ। ਸ਼ਬਦ ਦੇ ਬੋਲ ਹਨ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਪਹਿਲਾ ਸ਼ਬਦ ਪ੍ਰੋਫੈਸਰ ਕਰਤਾਰ ਸਿੰਘ ਜੀ, ਹੋ ਕਛੂ ਨਾ ਜਾਣੋ ਤੇਰੀ ਸਾਰ।

ਸਰਬੱਤ ਸੰਗਤ ਆਓ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦਾ ਪਾਵਨ ਸ਼ਬਦ ਜੋ ਕਵਿਤ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਦਸਮ ਗ੍ਰੰਥ ਦੇ ਵਿੱਚ, ਪਾਤਸ਼ਾਹ ਜੀ ਦਾ ਇਹ ਪਾਵਨ ਕਵਿਤ ਜੋ ਗੁਲਦਸਤੇ ਦੇ ਰੂਪ ਵਿੱਚ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਰਾਗਾਂ ਦਾ ਗੁਲਦਸਤਾ ਉਚਾਰਨ ਕੀਤਾ ਹੈ ਤੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਇਸ ਗੁਲਦਸਤੇ ਦੇ ਵਿੱਚ, ਰਾਗਾਂ ਦੀ ਉਸਤਤ ਕੀਤੀ ਹੈ, ਰਾਗਾਂ ਦੀ ਸ਼ਿਫਤ ਕੀਤੀ ਹੈ। ਆਓ ਸੰਗੀਤ ਨੂੰ ਜਾਣਨ ਵਾਲੇ ਜੋ ਸਰੋਤੇ ਹਨ ਬੜੇ ਪਿਆਰ ਦੇ ਨਾਲ ਸਮਝਣਗੇ, ਇਸ ਨੂੰ ਬੜੇ ਪਿਆਰ ਦੇ ਨਾਲ ਸ਼ਰਵਣ ਕਰਨਗੇ। ਪਾਤਸ਼ਾਹ ਜੀ ਨੇ ਆਪ ਰਾਗ ਗਾਇਨ ਕੀਤੇ ਨੇ, ਆਪ ਰਾਗ ਬਾਣੀ ਵਿੱਚ ਦਰਜ ਕੀਤੇ ਨੇ ਤੇ ਪਾਤਸ਼ਾਹ ਜੀ ਨੇ 235 ਰਾਗ ਦਸਮ ਗ੍ਰੰਥ ਵਿੱਚ ਉਚਾਰਨ ਕੀਤੇ ਹਨ, ਜੋ ਪਾਤਸ਼ਾਹ ਜੀ ਨੇ ਆਪ ਤਾਨਪੁਰੇ ਦੇ ਨਾਲ ਗਾਇਨ ਕੀਤੇ ਹਨ, ਜੋ ਪਾਤਸ਼ਾਹ ਜੀ ਨੇ ਆਪ ਕੀਰਤਨ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ। ਤੋ ਸਤਸੰਗ ਜੀ ਆਓ ਸ਼ਰਵਣ ਕਰੋ। ਪਾਤਸ਼ਾਹ ਜੀ ਨੇ ਇਹ ਗੁਲਦਸਤਾ ਬਸੰਤ ਰਾਗ ਤੋਂ ਆਰੰਭ ਕੀਤਾ ਹੈ। ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਸੰਤ ਰਾਗ ਹਿੰਡੋਲ ਰਾਗ ਭੈਰੋ ਰਾਗ, ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਬਾਜਤ ਹੈ ਲਲਤਾ ਕੇ ਸਾਥ ਹਵੈ ਤਨਾਸ਼ਰੀ, ਮਾਲਵਾ ਕਲਿਆਣ ਅਰਮਾਲ ਕੌਂਸ ਮਾਰੂ ਰਾਗ, ਬਨ ਮੇਂ ਬਜਾਵੇ ਕਾਨ ਮੰਗਲ ਨਿਵਾਸਰੀ, ਸੁਰੀ ਔਰ ਅਸਰੀ ਉਪੰਗੀ ਜਾਂ ਹੋਤੀ ਤਹਾਂ, ਧੁਨ ਕੇ ਸੁਨੋ ਤੇ ਪੇ ਨਾ ਰਹੀ ਸੁਧ ਜਾਸਰੀ, ਕਹੇ ਇਉਂ ਦਾਸਰੀ ਸੋ ਐਸੀ ਬਾਜੀ ਬੰਸਰੀ, ਮੇਰੇ ਜਾਣੇ ਜਾਮੈ ਸਭ ਰਾਗ ਕੋ ਨਿਵਾਸਰੀ। ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਨੇ ਬੰਸਰੀ ਤੇ ਇਹ ਰਾਗ ਵਜਾਏ ਨੇ ਤੇ ਕਿਸਾ ਰਾਗ ਦੀ ਕਸ਼ਿਸ਼ ਦੇ ਨਾਲ, ਰਾਗ ਦੀ ਖਿੱਚ ਦੇ ਨਾਲ ਬਨਾਂ ਦੇ ਪਸ਼ੂ ਪੰਛੀ ਵੀ ਮਸਤ ਹੋ ਗਏ। ਪਾਤਸ਼ਾਹ ਜੀ ਨੇ ਰਾਗ ਦੀ ਸਿਫਤ ਕੀਤੀ ਹੈ, ਸਲਾਹਣਾ ਕੀਤੀ ਹੈ। ਤੋ ਸਤਸੰਗ ਜੀ ਆਓ ਬੜੇ ਪਿਆਰ ਦੇ ਨਾਲ ਸ਼ਰਵਣ ਕਰਨਾ। ਇਸ ਗੁਲਦਸਤੇ ਦੇ ਵਿੱਚ ਪਾਤਸ਼ਾਹ ਜੀ ਨੇ ਬਿਆਨ ਕੀਤਾ ਹੈ ਕਿ ਜਦੋਂ ਕ੍ਰਿਸ਼ਨ ਜੀ ਬੰਸਰੀ ਤੇ ਰਾਗ ਵਜਾਏ ਨੇ ਤੇ ਗੋਪੀਆਂ ਨੂੰ ਸਖੀਆਂ ਨੂੰ ਪੁੱਛਦੇ ਨੇ, ਇਹ ਦਾਸੀ ਇਹ ਰਾਗ ਕਿਸ ਤਰ੍ਹਾਂ ਦੇ ਵੱਜੇ ਹਨ, ਤੇ ਦਾਸੀਆਂ ਕਹਿੰਦੇ ਪ੍ਰਭੂ ਜੀ ਭਗਵਾਨ ਜੀ ਰਾਗ ਬਹੁਤ ਸੁੰਦਰ ਵੱਜੇ ਹਨ, ਬਹੁਤ ਮਿਠਾਸ ਦੇ ਨਾਲ ਆਪ ਜੀ ਨੇ ਰਾਗ ਵਜਾਏ ਹਨ। ਤੋ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਆਨੰਦਿਤ ਹੋ ਕੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਰਾਗ ਦੀ ਸ਼ਿਫਤ ਕਰਦੇ ਨੇ, ਉਸਤਤ ਕਰਦੇ ਨੇ। ਆਓ ਬੜੇ ਪਿਆਰ ਦੇ ਨਾਲ ਇਹ ਗੁਲਦਸਤਾ ਜੋ ਪੁਰਾਤਨ ਹੈ, ਇਹੋ ਜਿਹੇ ਗੁਲਦਸਤੇ ਆਮ ਅਪ੍ਰਚਲਿਤ ਹਨ, ਆਮ ਨਹੀਂ ਗਾਏ ਜਾਂਦੇ। ਤਾਂ ਆਓ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਦੇ ਚਰਨਾਂ ਵਿੱਚ ਸ਼ਰਧਾ ਸਹਿਤ ਭੇਟ ਕਰਨ ਲੱਗੇ ਹਾਂ। ਬੜੇ ਪਿਆਰ ਨਾਲ ਸਰਵਣ ਕਰੋ।

ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਜਿਸ ਤਰ੍ਹਾਂ ਰਾਗ ਉਚਾਰਨ ਕੀਤੇ ਹਨ ਉਸੇ ਤਰ੍ਹਾਂ ਇਹ ਰਾਗਾਂ ਦਾ ਸਰੂਪ ਹੈ। ਆਓ ਬੜੇ ਸ਼ਰਧਾ ਦੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਚਰਨਾਂ ਤੇ ਸੀਸ ਨਵਾਈਏ, ਕਿਉਂਕਿ ਪਾਤਸ਼ਾਹ ਜੀ ਨੇ ਦੇਖੋ ਇੰਨੇ ਇੰਨੇ ਸੁੰਦਰ ਰਾਗ ਉਚਾਰਨ ਕੀਤੇ ਹਨ। ਪਾਤਸ਼ਾਹ ਜੀ ਕਿੰਨਾ ਪਿਆਰ ਕਰਦੇ ਸਨ ਰਾਗਾਂ ਦੇ ਨਾਲ, ਕਿੰਨੀ ਲਗਨ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ, ਰਾਗਾਂ ਦੀ ਸ਼ਿਫਤ ਕੀਤੀ ਹੈ। ਆਓ ਸਾਡੀ ਹਾਜ਼ਰੀ ਅੱਜ ਦੀ ਪ੍ਰਵਾਨ ਹੋਵੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਪਾਵਨ ਗੁਲਦਸਤਾ ਬੜੇ ਪਿਆਰ ਨਾਲ ਸਰਵਣ ਕਰੋ। ਲਲਿਤ ਰਾਗ ਕਿਸ ਤਰ੍ਹਾਂ ਗੁਰੂ ਕਲਗੀਧਰ ਪਾਤਸ਼ਾਹ ਚਲਾਉਂਦੇ ਨੇ ਬਾਣੀ ਵਿੱਚ ਬੜੇ ਪਿਆਰ ਨਾਲ ਸਰਵਣ।

ਬਾਜਤ ਬਸੰਤ ਔਰ ਪੈਰ ਵਹਿਲੋਲ ਰਾਗ ਇਹ 11 ਰਾਗਾਂ ਦਾ ਗੁਲਦਸਤਾ 11 ਰਾਗ ਇਕੱਠੇ ਆਪ ਜੀ ਨੇ ਸਰਵਣ ਕੀਤੇ ਹਨ ਜੋ ਕਿ ਗਾਇਨ ਵਿੱਚ ਇਹ ਬਹੁਤ ਕਠਿਨ ਹਨ ਅਤੇ ਸਤ ਆਪ ਸੰਗਤ ਦੀ ਆਸ਼ੀਰਵਾਦ ਸਦਕਾ ਹੀ ਮਿਹਨਤ ਕਰਕੇ ਇਹੋ ਜਿਹੀਆਂ ਚੀਜ਼ਾਂ ਜੋ ਗਾਇਨ ਕੀਤੀਆਂ ਜਾਂਦੀਆਂ ਹਨ ਅਤੇ ਸਤਿਸੰਗ ਜੀ ਇਹ ਸਵਰਾਂ ਦਾ ਮਿਲਾਪ ਹੈ ਜੋ ਸੱਤ ਸਵਰਾਂ ਨੂੰ ਗੁਰੂਆਂ ਨੇ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੇ ਗੁਰੂ ਸਾਹਿਬਾਂ ਨੇ ਸੱਤ ਸਵਰਾਂ ਦੇ ਵਿੱਚ ਗਾਇਆ ਹੈ ਤੇ ਸ਼ਰੰਦੇ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨਾਂ ਸੱਤ ਸਵਰਾਂ ਵਿੱਚ ਕੀਰਤਨ ਕੀਤਾ ਸਾਰੇ ਗਾਮਾ ਪਾ ਦਾ ਨੀ ਸਾ ਇਹ ਸੱਤ ਸਵਰ ਤੋ ਇਹਨਾਂ ਸਵਰਾਂ ਨੂੰ ਗੁਣੀ ਜਨਾਂ ਨੇ ਵਿਦਵਾਨ ਲੋਕਾਂ ਨੇ ਰਿਸ਼ੀਆਂ ਨੇ ਮੁਨੀਆਂ ਨੇ ਪੀਰਾਂ ਪੈਗੰਬਰਾਂ ਨੇ ਸਾਰਿਆਂ ਨੇ ਇਹਨਾਂ ਸੱਤ ਸਵਰਾਂ ਨੂੰ ਗਾਇਆ ਇੱਕ ਵਿਦਵਾਨ ਨੇ ਬਹੁਤ ਹੀ ਸੁੰਦਰ ਲਿਖਿਆ ਹੈ ਇਹ ਸੱਤ ਸੁਰਾਂ ਸਾਨੂੰ ਕਿੱਥੋਂ ਮਿਲੀਆਂ ਹਨ ਪੰਛੀਆਂ ਦੀ ਆਵਾਜ਼ ਤੋਂ ਸੱਤ ਸੁਰਾਂ ਸਾਨੂੰ ਪ੍ਰਾਪਤ ਹੋਈਆਂ ਸਭ ਤੋਂ ਪਹਿਲਾਂ ਜਦੋਂ ਵਿਦਵਾਨਾਂ ਨੇ ਸਾਜ ਸੁਰ ਲੱਭਿਆ ਹੈ ਤੇ ਸਾਜ ਸੁਰ ਕਿੱਥੋਂ ਮਿਲਿਆ ਉਹਨਾਂ ਕਹੇ ਮੋਰ ਹੂੰ ਕੀ ਬਾਣੀ ਕੋ ਸੁਧਾਰ ਖਰਜ ਬੰਧਿਓ ਜਦੋਂ ਮੋਰ ਬੋਲਿਆ ਜੰਗਲ ਦੇ ਵਿੱਚ ਤੇ ਉਹਨਾਂ ਨੇ ਮੋਰ ਦੀ ਆਵਾਜ਼ ਨੂੰ ਸਾਜ ਸੁਰ ਮੰਨ ਲਿਆ ਸਾ ਬੰਨ ਦਿੱਤਾ ਮੋਰ ਹੂੰ ਕੀ ਬਾਣੀ ਕੋ ਸੁਧਾਰ ਖਰਜ ਬੰਧਿਓ ਚਾਤਰਕ ਕੀ ਆਵਾਜ਼ ਸੇ ਰਿਖਬ ਸੁਰ ਭਰੀ ਹੈ ਜਦੋਂ ਚਾਤਰ ਕਪਪੀਆ ਬੋਲਿਆ ਤੇ ਰੇ ਸੁਰ ਲੱਗਿਆ ਤੇ ਵਿਦਵਾਨਾਂ ਨੇ ਰੇ ਬੰਨ ਲਿਆ ਇਹ ਰੇ ਬਣ ਗਈ ਸਾ ਰੇ ਚਾਤਰ ਕੀ ਆਵਾਜ਼ ਸੇ ਰਿਖਬ ਸੁਰ ਭਰੀ ਹੈ ਅਜਾ ਕੀ ਆਵਾਜ਼ ਸੇ ਗੰਧਾਰ ਕਾ ਉਚਾਰ ਕੀ ਅਜਾ ਮੈਨੇ ਭੇਡ ਹੈ ਜਦੋਂ ਭੇਡ ਬੋਲਦੀ ਤੇ ਗਾ ਸੁਰ ਲੱਗਦਾ ਹੈ ਅਜਾ ਕੀ ਆਵਾਜ਼ ਸੇ ਗੰਧਾਰ ਕਾ ਉਚਾਰ ਕੀ ਉਹ ਕੂੰਜ ਕੇ ਕੁਰਲਾਪ ਸੇ ਮੱਧਮ ਸੁਰ ਭਰੀ ਹੈ ਜਦੋਂ ਕੂੰਜ ਕਰਲਾਉਂਦੀ ਹੈ ਤੇ ਮੱਧਮ ਸੁਰ ਲੱਗਦਾ ਹੈ ਮਾਨ ਸੁਰ ਲੱਗਦਾ ਹੈ ਕੂੰਜ ਕੇ ਕੁਰਲਾਪ ਸੇ ਮੱਧਮ ਸੁਰ ਭਰੀ ਹੈ ਕੋਇਲ ਹੂੰ ਕੀ ਕੂਕ ਹੂੰ ਤੇ ਪੰਚਮ ਬਣਾਇਓ ਵਿਦ ਜਦੋਂ ਅੰਬ ਦੀ ਡਾਲੀ ਤੇ ਬੈਠ ਕੇ ਕੋਇਲ ਕੂਕਦੀ ਹੈ ਤੇ ਫਿਰ ਪੰਚਮ ਸੁਰ ਲੱਗਦਾ ਹੈ ਕੋਇਲ ਹੂੰ ਕੀ ਕੂਕ ਹੂੰ ਤੇ ਪੰਚਮ ਬਣਾਇਓ ਵਿਦ ਦਾਦਰ ਕੀ ਆਵਾਜ਼ ਸੇ ਦੈਵਤ ਸੁਰ ਉਚਰੀ ਹੈ ਦਾਦਰ ਮੈਨੇ ਡੱਡੂ ਜਦੋਂ ਡੱਡੂ ਬੋਲਦਾ ਹੈ ਤੇ ਦਾ ਸੁਰ ਲੱਗਦਾ ਹੈ ਦਾਦਰ ਕੀ ਆਵਾਜ਼ ਸੇ ਦੈਵਤ ਸੁਰ ਉਚਰੀ ਹੈ ਮਾਤੇ ਗਜ ਰਾਜਨ ਕੀ ਰੰਗੂਨ ਸੇ ਨਿਸ਼ਾਦ

ਕੀਰਤਨ ਦੇ ਨਾਲ ਮਨ ਜੋੜਦੇ ਹਨ। ਇਹ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਮਾਤਾ ਪਿਤਾ ਦਾ, ਜੋ ਬੱਚਿਆਂ ਨੂੰ ਕੀਰਤਨ ਦੇ ਨਾਲ ਜੋੜ ਰਹੇ। ਆਓ ਸਿੱਖ ਸੰਗਤਾਂ ਵੱਲੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਦੇ ਬਾਰੇ, ਰਹਿਤ ਦੇ ਬਾਰੇ।

ਹਮ ਦੇਖਿਆ ਸੁਮੰਤਵਰੋਂ ਸਿਰ ਰਹਾ।

ਸ਼ਬਦ ਰਤਨ ਜਿਸ ਮਨ ਲਗਾ ਇਹ ਹੋਆ ਸੁਆ ਸ਼ਬਦ ਸੇ ਤੇ ਮਨ ਮਿਲਿਆ।

0: ਸਾਰਿਆਂ ਨੂੰ ਨਮਸਕਾਰ ਕਰਦੇ, ਪਿਆਰ ਨਾਲ ਗੱਜ ਕੇ ਫਤਿਹ ਕੇ ਜਾਈਏ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਬੜੀ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਹੈ ਮਹਾਰਾਜ ਜੀ ਦੀ। ਸ਼ਾਮਾਂ ਤੋਂ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ, ਜਿਨ੍ਹਾਂ ਗੁਰੂ ਦੀਆਂ ਬਖਸ਼ੀਆਂ ਸੰਗਤਾਂ ਨੇ ਪਿਆਰ ਨਾਲ ਗੁਰਬਾਣੀ ਸੁਣੀ ਹੈ, ਗਾਈ ਹੈ। ਖਾਸ ਕਰਕੇ ਉਹ ਸੰਗਤਾਂ ਜਿਹੜੇ ਪਿਆਰ ਨਾਲ ਇਸ ਵੇਲੇ ਤੱਕ ਬੈਠੇ ਨੇ, ਸਾਥੋਂ ਨਹੀਂ ਇਹਨਾਂ ਚ ਬੈਠਾ ਗਿਆ, ਤੁਸੀਂ ਪਿਆਰ ਨਾਲ ਬੈਠੇ ਹੋ, ਤੁਹਾਨੂੰ ਨਮਸਕਾਰ। ਪਿਆਰ ਨਾਲ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇਹ ਜੋ ਕੀਰਤਨ ਦੇ ਪ੍ਰਵਾਹ ਨੇ, ਆਤਮਾ ਦੀ ਖੁਰਾਕ ਹੈ, ਔਰ ਇਹ ਸਿੱਖੀ ਨੂੰ ਸੰਭਾਲਿਆ ਹੈ। ਇਹ ਸਿੱਖੀ ਸੰਭਾਲਣੀ ਬੜੀ ਔਖੀ। ਕੋਈ ਪਿਛਲੇ ਮੌਕੇ ਗਾਉਂਦਾ ਹੁੰਦਾ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਇਸ ਪਗੜੀ ਨੂੰ ਨਾ, ਗੁਰੂ ਦੀ ਪਗੜੀ ਨੂੰ, ਗੁਰੂ ਦੀ ਇੱਜ਼ਤ ਨੂੰ ਸੰਭਾਲਣਾ ਬੜਾ ਔਖਾ ਹੈ। ਔਰ ਮਹਾਰਾਜ ਦੀ ਕਿਰਪਾ ਜਿਨ੍ਹਾਂ ਉੱਤੇ, ਨੋਬਡੀ ਇਜ਼ ਪਰਫੈਕਟ ਇਨ ਦਿਸ ਵਰਲਡ, ਵੀ ਹੈਵ ਹੰਡਰਡਸ ਆਫ ਥਾਊਜ਼ੰਡਸ ਆਫ ਫੋਲਟਸ, ਐਂਡ ਆਈ ਥਿੰਕ ਆਮ ਦ ਗ੍ਰੇਟੈਸਟ ਸਿਨਰ ਇਨ ਦਿਸ ਵਰਲਡ, ਯੈਟ ਆਈ ਹੈਵ ਹੋਪ, ਮੈਨੂੰ ਆਸ ਹੈ ਕਿ ਸਤਿਗੁਰ ਕਿਸੇ ਦਿਨ ਕਿਰਪਾ ਕਰਨਗੇ, ਮੈਨੂੰ ਪਾਪੀ ਨੂੰ ਤਾਰ ਲੈਣ। ਮਹਾਰਾਜ ਸ਼ਬਦ ਪੜਿਆ ਹੈ, ਹੇ ਠਾਕੁਰ, ਓ ਮਾਈ ਮਾਲਕ, ਬੜਾ ਕਮਾਲ ਦਾ ਸ਼ਬਦ ਹੈ, ਨੋ ਟਾਈਮ ਐਕਸਪੈਂਡ। ਹੇ ਠਾਕੁਰ, ਹਾਂ ਦਾਸ, ਆਈ ਐਮ ਹੰਬਲ ਸਰਵੈਂਟ, ਮੈਂ ਨਿਰਗੁਣ, ਗੁਣ ਰਿਕੁਆਇਰ ਨੋ ਕੁਆਲਿਟੀਜ਼, ਫੁੱਲ ਆਫ ਫੋਲਟਸ। ਨਾਨਕ ਦੀਜੇ ਨਾਮਦਾਨ, ਓ ਮਾਈ ਲਾਰਡ, ਗੁਰੂ ਨਾਨਕ ਸਾਹਿਬ ਮਹਾਰਾਜ ਸੇਸ, ਗਿਵ ਮੀ ਦਾ ਗਿਫਟ ਆਫ ਯੋਰ ਨੇਮ, ਰਾਖੋ ਹੀ ਏ ਪ੍ਰੋਏ, ਮੇ ਆਈ ਲਵ ਯੂ ਵਿਦ ਮੈਂਬਰਿੰਗ ਯੋਰ ਨੇਮ, ਐਂਡ ਮੇ ਇਟ ਡਿਵੈਲਪ ਇਨ ਮਾਈ ਹਾਰਟ, ਮੇ ਯੂ ਡਿਵੈਲਪ ਇਨ ਮਾਈ ਹਾਰਟ, ਔਰ ਪਿਆਰ ਨਾਲ ਵੀ ਗੁਰੂ

दुष्ट सब तारिया जहां, इंद्र दुष्ट सब तारे तार

मैं एक न जाने सावन गुण कहिए जिह बा एक

ਵੱਡੀ ਹੂੰ ਵੱਡਾ ਅਦਾਰ ਤੇਰਾ ਮਰਦਬਾ ਵੱਡੀ ਹੂੰ ਵੱਡਾ ਅਦਾਰ ਤੇਰਾ ਮਰਦਬਾ ਨਿਰਮਲ ਨਿਰਮਲ ਸੁੱਚਾ ਨਿਰਮਲ ਨਿਰਮਲ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ ਅੰਤ ਨਾ ਅੰਤ।

ਹਰ ਜਪੇ ਹਰ ਮੰਦਰ ਸਾਜਿਆ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰ ਮੰਦਰ ਸਾਜਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ

ਹੋਈਆਂ ਹਾਸਿਓ ਦੇਵੇ ਜੋ ਚਰਨ ਗਾਹੋਂ ਬਕੋਂ ਸ਼ੁਭ ਰਸਨਾ।

ਪ੍ਰਾਚੀਨ ਅਤੇ ਪ੍ਰਸਿੱਧ ਰਾਗ ਗੁਜਰੀ ਭਗਤੀ ਭਾਵ ਦੇ ਗਾਇਨ ਲਈ ਵਿਸ਼ੇਸ਼ ਅਨੁਕੂਲ ਮੰਨਿਆ ਜਾਂਦਾ ਹੈ। ਇਸ ਰਾਗ ਦੀ ਸੰਪੂਰਨ ਰਚਨਾ ਕਰੁਣਾ ਰਸ ਨਾਲ ਓਤ ਪੋਤ ਹੋਣ ਕਾਰਨ ਸੰਗੀਤਕਾਰ ਨੇ ਇਸ ਦੀ ਪ੍ਰਕਿਰਤੀ ਕਰੁਣ ਮੰਨੀ ਹੈ। ਹਰ ਸਰਧਾ ਹਰ ਪਿਆਸ ਇਸ ਦਾ ਤਰਲਾ ਹੈ। ਸ਼ੌ ਨੂੰ ਪਾਉਣਾ ਹੀ ਜੀਵਨ ਦਾ ਮਕਸਦ ਹੈ, ਇਹੀ ਦਰਸਾਇਆ ਹੈ ਗੁਜਰੀ ਜਾਤ ਗਵਾਰ ਜਾਂ ਸਭ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਸਹੁ ਪਾਉਣ ਲਈ ਤਨ ਮਨ ਅਰਪਾਓ ਪੂਜ ਚੜਾਵੋ, ਸਭ ਕੁਝ ਹੀ ਅਰਪਣਾ ਪੈਂਦਾ ਹੈ। ਇਸ ਰਾਗ ਵਿੱਚ ਰਿਸ਼ਵ ਗੰਧਾਰ ਅਤੇ ਦੈਵਤ ਕੋਮਲ ਲੱਗਦੇ ਹਨ। ਮੱਧਮ ਤੀਬਰ ਹੈ ਔਰ ਪੰਚਮ ਵਰਜਿਤ ਹੈ, ਨਿਸ਼ਾਦ ਸ਼ੁੱਧ ਲੱਗਦਾ ਹੈ। ਇਸ ਦਾ ਬਾਦੀ ਸੁਰ ਦੈਵਤ ਅਤੇ ਸੰਵਾਦੀ ਰੇ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਨਿਰਧਾਰਤ ਰਾਗ ਗੁਜਰੀ ਵਿੱਚ ਪਹਿਲਾ ਸ਼ਬਦ ਸਰਵਣ ਕਰੋ। ਗਾ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਭਾਈ ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੇ ਬੋਲ ਹਨ ਠਾਕੁਰ ਐਸੋ ਨਾਮ ਤੁਮਾਰੋ। ਦੂਜਾ ਸ਼ਬਦ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰੋ। ਸ਼ਬਦ ਹੈ ਗੁਜਰੀ ਜਾਤ ਗਵਾਰ ਜਾ ਸੋ ਪਾਏ ਆਪਣਾ। ਪਹਿਲਾ ਸ਼ਬਦ ਠਾਕੁਰ ਐਸੋ ਨਾਮ ਤੁਮਾਰੋ।

0: ਭਾਗ ਵਧੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਬਾਗਹੀਨ ਜਮ ਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ
1: ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਦੁਰ ਮਸਤਕ ਲਖਿਆਲ ਖਾਸ ਤਨ ਤਨ ਸਤਸੰਗ

0: ਜੇ ਦੂਜੇ ਪਾਸੋਂ ਮੰਗੀਏ ਜੇ ਦੂਜੇ ਪਾਸੋਂ ਮੰਗੀਏ ਤਾਂ ਦਾਜ ਮਰਾਈਏ ਮੋਹ ਦੂਜੀ ਨਾਹੀ ਠਾਉ
1: ਉਦਨੂੰ ਛੋੜ ਜਾਈਏ।

ਨੇ ਜਿਨ੍ਹਾਂ ਚ ਲਚਕ ਨਹੀਂ ਤੇ ਮੁਨਕਰ ਨੇ ਤੇ ਤੋਂ ਤੇਰੀ ਹੋਂਦ ਤੋਂ ਇਨਕਾਰੀ ਨੇ ਉਹਨਾਂ ਨੂੰ ਵੀ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਵੱਡ ਮੁੱਲੀਆਂ ਦਾਤਾਂ ਦੇਈ ਚਲਿਆ ਜਾਂਦਾ ਹੈ। ਹਵਾ ਇੱਕ ਛਿੰਨ ਇੱਕ ਸਵਾਸ ਨਾ ਆਵੇ ਤੇ ਰਚਨਾ ਮੁਰਦਾ ਹੋ ਜਾਏ। ਧੁੱਪ ਮੱਟੀ ਆਕਸੀਜਨ ਹੋਰ ਅਨੇਕਾਂ ਪਦਾਰਥ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਦਿੰਦਾ ਹੀ ਜਾਂਦਾ ਹੈ ਜੋ ਤੇਤੋਂ ਮੁਨਕਰ ਨੇ ਤੇਰੀਆਂ ਦਾਤਾਂ ਵੀ ਲਈ ਜਾਂਦੇ ਨੇ ਤੇਰੀਆਂ ਬਖਸ਼ਿਆਂ ਵੀ ਮਾਣੀ ਜਾਂਦੇ ਨੇ। ਹੇ ਮੁਨਿਮ ਪਰਮੇਸ਼ਰ ਤੇਰੀਆਂ ਨਿਮਤਾਂ ਵੀ ਮਾਣੀ ਜਾਂਦੇ ਨੇ ਤੇਤੋਂ ਮੁਨਕਰ ਵੀ ਨੇ ਪਰ ਫਿਰ ਵੀ ਤੂੰ ਉਹਨਾਂ ਦੀ ਪਰਵਰਿਸ਼ ਕਰਦਾ ਜਾਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਰੁੱਖ ਰੂਹਾਨ ਕੀ ਰੋਜ਼ੀ ਨਾ ਟਾਰ। ਤੋ ਇਸ ਸ਼ਬਦ ਅੰਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਲਿਆਣ ਰਾਗ ਦੇ ਇਸ ਸ਼ਬਦ ਅੰਦਰ ਫਰਮਾਉਂਦੇ ਨੇ ਕਿ ਮੈਨੂੰ ਤੇ ਉਹੀ ਵੱਡਾ ਦਾਤਾ ਦਿਸਿਆ ਹੈ, ਮੈਂ ਹੁਣ ਨਿਸ਼ਚਾ ਕਰ ਲਿਆ ਹੈ ਕਿ ਦੂਜੇ ਪਾਸੋਂ ਮੰਗਿਆ ਪੂਰੀ ਨਹੀਂ ਪੈਂਦੀ ਤੇ ਨਾਲੇ ਕਿਸੇ ਦੇਵੀ ਦੇਵਤਾ ਹੂਰੋ ਮਲਾਇਕ ਫਰਿਸ਼ਤੇ ਕੋਲੋਂ ਮੰਗਾ ਤੇ ਉਹਨ ਤੇ ਮੰਗ ਕੇ ਹੀ ਦੇਣਾ ਹੈ। ਮੰਗਤਿਆਂ ਕੋਲੋਂ ਮੈਂ ਕਿਉਂ ਮੰਗਾ, ਮੇਰੇ ਗੁਰੂ ਨੇ ਮੈਨੂੰ ਸੋਝੀ ਪਵਾ ਦਿੱਤੀ ਹੈ, ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਮੈਨੂੰ ਸੋਝੀ ਮਿਲ ਗਈ ਹੈ ਕਿ ਪਰਮੇਸ਼ਰ ਹੀ ਵੱਡਾ ਦਾਤਾ ਹੈ ਤੇ ਜੇ ਉਹਨੂੰ ਮੰਗ ਲਈਏ ਤਾਂ ਫਿਰ ਇਧਰ ਉਧਰ ਮੁਖ ਦੰਤ ਰਸਨ ਕੱਸ ਜਾਏ, ਇਧਰ ਉਧਰ ਮੰਗਣ ਦੀ ਲੋੜ ਨਹੀਂ ਰਹਿ ਜਾਂਦੀ, ਹਾਜਤ ਨਹੀਂ ਰਹਿ ਜਾਂਦੀ। ਉਹ ਸਭ ਹਾਜਤਾਂ ਰਵਾ ਕਰਨ ਵਾਲਾ ਮਾਲਿਕ ਹੈ ਤੇ ਮੈਂ ਹੁਣ ਇਸ ਨਿਸ਼ਚੇ ਤੇ ਪਹੁੰਚਾ ਹਾਂ ਕਿੱਥੋਂ ਮੰਗਾ ਹੋ, ਕੌਣ ਹੈ ਇਸ ਦੇ ਮੁਕਾਬਲੇ ਦਾ ਦਾਤਾ? ਸਾਚਾ ਸਾਹਿਬ ਹੈ ਤੇ ਵੱਡਾ ਦਾਤਾ ਹੈ, ਉਸਦੇ ਭੰਡਾਰੇ ਅਖੁੱਟ ਨੇ। ਮੋਹ ਦੂਜੀ ਨਾਹੀ ਠੌਰ ਜਿਸ ਤੇ ਹਮ ਜਾਵੇ। ਦੁਨੀਆਂ ਵਿਚ ਅਸੀਂ ਵੇਖਦੇ ਹਾਂ ਕਿ ਇੱਕ ਮੰਗਤ ਜਦੋਂ ਘਰ ਆ ਜਾਏ ਸਦਾ ਦੇਵੇ, ਜਾਂ ਕਿਸੇ ਦੁਕਾਨ ਤੇ ਕੋਈ ਪੈਸਾ ਮੰਗਣਾ ਆ ਜਾਏ, ਕਈ ਵਾਰੀ ਵੇਖਣ ਚ ਆਉਂਦਾ ਹੈ ਮਾਲਿਕ ਮਕਾਨ ਜਾਂ ਮਾਲਿਕ ਦੁਕਾਨ ਕਹਿੰਦਾ ਹੈ ਮੁਆਫ ਕਰੋ ਬਾਬਾ, ਮੁਆਫ ਕਰੋ ਬਾਬਾ, ਉਹ ਅੱਗੇ ਟੁਰ ਜਾਂਦਾ ਹੈ। ਸਾਰੇ ਬਾਜ਼ਾਰ ਚ ਗਿਆ, ਮੁਆਫ ਕਰੋ ਬਾਬਾ, ਮੁਆਫ ਕਰੋ ਬਾਬਾ ਹੀ ਹੁੰਦੀ ਗਈ। ਕਾਸਾ ਤੇ ਕਚਕੋਲ ਖਾਲੀ ਲਿਆ, ਖਾਲੀ ਰਿਹਾ। ਕਿਸੇ ਪ੍ਰਵੀਨ ਪੁਰਸ਼ ਨੇ ਕਿਹਾ ਕਿ ਤੂੰ ਸਾਰੇ ਬਾਜ਼ਾਰ ਦੁਕਾਨਾਂ ਤੇ ਲੰਘਿਆ ਹੈ, ਬੜੇ ਬੜੇ ਇੱਥੇ ਸਟੋਰ ਸਨ, ਬੜੀਆਂ ਬੜੀਆਂ ਦੁਕਾਨਾਂ ਸਨ, ਪੁਸ਼ਤ ਦਰ ਪੁਸ਼ਤ ਚੱਲਣ ਵਾਲੀਆਂ ਤੇ ਬੜੇ ਬੜੇ ਦਾਤੇ ਵੀ ਬੈਠੇ ਸਨ ਉਥੇ, ਪਰ ਤੇਰੇ ਕਾਸੇ ਅੰਦਰ ਤੇ ਦਮੜੀ ਵੀ ਨਹੀਂ ਹੈ, ਸਿੱਕਾ ਵੀ ਨਹੀਂ ਹੈ, ਗਿਆ ਨਹੀਂ ਹੈ ਤੂੰ? ਉਹਨੇ ਕਿਹਾ ਜੀ ਗਿਆ ਤਾਂ ਸਾਂ, ਫਿਰ ਹੋਇਆ ਕੀ ਹੈ? ਜਦੋਂ ਮੈਂ ਦੁਆ ਕੀਤੀ, ਜਦੋਂ ਇਲਤਜਾ ਕੀਤੀ, ਜਦੋਂ ਖਾਲੀ ਠੂਠਾ ਅੱਗੇ ਕੀਤਾ ਤੇ ਉਹਨਾਂ ਅੱਗੇ ਕਿਹਾ ਮੁਆਫ ਕਰ ਬਾਬਾ, ਮੁਆਫ ਕਰ ਬਾਬਾ। ਇਸੇ ਤਰ੍ਹਾਂ ਮੈਂ ਸਾਰੇ ਘਰਾਂ ਦੇ ਅੱਗਿਓਂ ਦੀ ਆਇਆ, ਬੀਬੀਆਂ ਮਾਈਆਂ ਨੇ ਖੈਰ ਤਾਂ ਕੋਈ ਨੀ ਪਾਇਆ, ਅੱਗੇ ਜਾਓ ਬਾਬਾ ਜੀ ਅੱਗੇ ਜਾਓ, ਇੱਦਾਂ ਕਹਿੰਦੇ। ਮੈਂ ਅੱਗੇ ਤੋਂ ਅੱਗੇ ਟੁਰਦਾ ਗਿਆ, ਉਹਨਾਂ ਦੇ ਮਾਫ ਕਰੋ ਬਾਬਾ ਕਹਿਣ ਨਾਲ ਤੁਰਦਾ ਗਿਆ, ਬਾਜ਼ਾਰ ਮੁੱਕ ਗਿਆ, ਘਰ ਮੁੱਕ ਗਏ, ਇਸ ਲਈ ਠੂਠਾ ਖਾ ਲਈਏ। ਉਹਨੇ ਕਿਹਾ ਸੱਜਣਾ ਜੇ ਇਸ ਤਰ੍ਹਾਂ ਅੱਗੇ ਤੋਂ ਅੱਗੇ ਜਾਵੇ ਤਾਂ ਇਹੋ ਹਾਲ ਹੁੰਦਾ ਹੈ, ਪਰ ਜੇ ਤੂੰ ਕਿਤੇ ਟਿਕ ਕੇ ਕਿਸੇ ਇੱਕ ਦੇ ਭਰਵਾਸੇ ਉੱਤੇ ਕਿਤੇ ਯਕੀਨ ਨਾਲ, ਵਾਸਕ ਯਕੀਨ ਨਾਲ, ਮੁਸਤਕਮ ਇਰਾਦੀ ਨਾਲ ਬਹਿ ਜਾਂਦਾ ਤੇ ਮੈਨੂੰ ਯਕੀਨ ਹੈ ਤੇਰਾ ਠੂਠਾ ਸਖਣਾ ਨਾ ਰਹਿੰਦਾ। ਹੁੰਦਾ ਵੀ ਐਵੇਂ ਹੈ, ਕਿਸੇ ਆਖਿਆ ਮਾਫ ਕਰੋ ਬਾਬਾ, ਕੰਮ ਕਾਜ ਕਰਕੇ ਫਿਰ ਆਏ, ਫਿਰ ਉਥੇ ਖਲੋਤਾ, ਤੈਨੂੰ ਕਿਹਾ ਸੀ ਜਾ ਅੱਗੇ, ਫਿਰ ਕੰਮ ਲੱਗ ਗਏ, ਤੂੰ ਫਿਰ ਇੱਥੇ ਖਲੋਤਾ ਹੈ, ਗਿਆ ਕਿਉਂ ਨਹੀਂ? ਉਹ ਪੱਕਾ ਮੰਗਤਾ ਹੈ ਤੇ ਨਿਸ਼ਚੇ ਵਾਲੇ। ਆਖਣ ਲੱਗਾ ਮੈਨੂੰ ਅੱਗੇ ਕੋਈ ਇਨਵੀਟੇਸ਼ਨ ਆਇਆ ਹੈ ਜੀ, ਕੋਈ ਮਦਾਊ ਕੀਤਾ ਹੈ ਕਿਸੇ ਨੇ, ਕਿਸੇ ਨਿਮੰਤਰਣ ਦਿੱਤਾ ਹੈ ਤੇ ਇੱਥੇ ਅੱਗੇ ਆ ਜਾ, ਤੁਸੀਂ ਤਾਂ ਕਹੀ ਜਾਓ ਅੱਗੇ ਚੱਲ, ਅੱਗੇ ਚੱਲ, ਮਾਫ ਕਰ, ਮੈਂ ਤਾਂ ਹੁਣ ਤੇਰਾ ਦਰ ਮੰਨ ਲਿਆ, ਤੇਰੀ ਦਹਿਲੀਜ਼ ਮੰਨ ਲਈ ਹੈ। ਅੰਤ ਫਿਰ ਉਹ ਕੁਛ ਨਾ ਕੁਛ ਦੇ ਕੇ ਛੁਟਕਾਰਾ ਕਰਦਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਮੈਨੂੰ ਇਹ ਨਿਸ਼ਚਾ ਹੋ ਗਿਆ ਹੈ, ਮੈਂ ਦੂਜੀ ਨਾਹੀ ਠੌਰ ਜਿਸ ਪੈ ਹਮ ਜਾਵੇ ਜਾ ਵਹਿਗੇ। ਤੋ ਜਦ ਤੱਕ ਕੋਈ ਮੰਗਤਾ ਢੀਠ ਹੋ ਕੇ ਨਹੀਂ ਮੰਗਦਾ, ਜਦ ਤੱਕ ਕੋਈ ਪੂਰਨ ਨਿਸ਼ਚੇ ਨਾਲ ਢੀਠ ਹੋ ਕੇ ਨਹੀਂ ਮੰਗਦਾ, ਢੀਠ ਕਹਿੰਦੇ ਨੇ ਤੋਰੀ ਜਾਏ, ਕੱਢੀ ਜਾਏ, ਮੋੜੀ ਜਾਏ,
ਫਿਰ ਉੱਥੇ ਹੀ ਰਹਿਣਾ।

ਜਦ ਤੱਕ ਕੋਈ ਢੀਠ ਹੋ ਕੇ ਨਹੀਂ ਮੰਗਦਾ ਉਦੋਂ ਤੱਕ ਦਾਤਾ ਕੁਛ ਨਹੀਂ ਦਿੰਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਮੇਸ਼ਰ ਨੂੰ ਵੀ ਐਸਾ ਹੀ ਇੱਕ ਜਗ੍ਹਾ ਆਖਿਆ, ਢੀਠ ਸ਼ਬਦ ਅਲਕਾਪ ਵਰਤਿਆ ਹੈ। ਆਢੀਠ ਧਰਮ, ਆਢੀਠ ਧਰਮ ਅਤ ਢੀਠ ਕਰਮ। ਵਾਹਿਗੁਰੂ ਤੂੰ ਵੀ ਆਪਣੇ ਇਰਾਦੇ ਦਾ ਬੜਾ ਪੱਕਾ ਹੈ, ਇਹ ਤੋਂ ਮੁਰਾਦ ਹੈ ਅਤ ਪੁਖਤਾ। ਆਢੀਠ ਧਰਮ ਅਤ ਢੀਠ ਕਰਮ। ਜਾਪ ਸਾਹਿਬ ਕਈ ਵਾਰੀ ਅਰਦਾਸਾਂ ਕਰਦੇ ਜਾਓ, ਮੰਗਦੇ ਜਾਓ ਤੇ ਉਹਨੇ ਜੋ ਕਰਨਾ ਹੈ ਉਹ ਕਰਨ ਕਾਰਨ ਸਮਰੱਥ ਉਹ ਕਰਦਾ ਹੀ ਹੈ। ਆਢੀਠ ਧਰਮ ਅਤ ਢੀਠ ਕਰਮ। ਜਦ ਤੱਕ ਕਿਸੇ ਮੰਗਤੇ ਦੇ, ਵਿਸ਼ਵਾਸੀ ਦੇ, ਡਿਸਾਈਪਲ ਦੇ, ਮੋਹਤਕਿਤ ਦੇ, ਫਿਦਬੀ ਦੇ, ਵਿਸ਼ਵਾਸੀ ਮੁਰੀਦ ਦੇ, ਜਗਿਆਸੂ ਦਾ ਅਤ ਢੀਠ ਨਿਸ਼ਚਾ ਨਾ ਹੋ ਜਾਏ ਪਰਮੇਸ਼ਰ ਉੱਤੇ, ਕੰਪਲੀਟ ਸਰੰਡਰ ਨਾ ਹੋ ਜਾਏ, ਆਪਾ ਸਮਰਪਣ ਨਾ ਕਰ ਦੇਵੇ, ਉਦੋਂ ਤੱਕ ਕਈ ਵਾਰੀ ਇਹਨੂੰ ਸ਼ੱਕਾਂ ਸ਼ਕੂਕਾਂ ਦਾ, ਸ਼ੁਭਾਤ ਦਾ ਹੀ ਸ਼ੱਕ ਹੋਣਾ ਪੈਂਦਾ ਹੈ, ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਗੁਰੂ ਸਾਹਿਬ ਜੀ ਆਪਣੀ ਤਜਰਬਾਕਾਰ ਜ਼ਿੰਦਗੀ ਵਿਚੋਂ ਕਹਿੰਦੇ ਨੇ ਕਿ ਪਰਮੇਸ਼ਰ ਦੇ ਦਰ ਨੂੰ ਛੱਡ ਕੇ ਜਾਣਾ ਕਿਤੇ ਨੀ ਚਾਹੀਦਾ, ਕਿਉਂਕਿ ਮੈਂ ਨਿਸ਼ਚਾ ਧਾਰ ਲਿਆ ਉਹ ਦੂਜੀ ਨਾ ਹੀ ਠੌਰ ਜਿਸ ਪੇ ਹਮ ਜਾਵੇਂਗੇ।